ਰਾਗ ਗੌੜੀ ਮਾਲਵਾ ਵਿੱਚ ਰਿਸ਼ਭ ਧੈਵਤ ਕੋਮਲ ਤੇ ਮੱਧਿਅਮ ਤੀਬਰ ਲੱਗਦਾ ਹੈ। ਇਸ ਰਾਗ ਦੇ ਆਰੋਹ ਵਿੱਚ ਨਿਸ਼ਾਦ ਅਤੇ ਅਵਰੋਹ ਵਿੱਚ ਧੈਵਤ ਵਰਜਿਤ ਹਨ। ਇਸ ਰਾਗ ਦੀ ਜਾਤੀ ਸ਼ਾੜਵ ਸ਼ਾੜਵ, ਵਾਦੀ ਰਿਸ਼ਭ, ਸੰਵਾਦੀ ਪੰਚਮ ਅਤੇ ਸਮਾਂ ਦਿਨ ਦਾ ਚੌਥਾ ਪੈਰ ਹੈ। ਇਸ ਰਾਗ ਵਿੱਚ ਹਰ ਨਾਮ ਲੇਹੋ ਮੀਤਾ ਲੇਹੋ ਸ਼ਬਦ ਦਾ ਗਾਇਨ ਕਰ ਰਹੇ ਹਨ ਡਾਕਟਰ ਗੁਰਨਾਮ ਸਿੰਘ।

ਰਾਕ ਦਾਰਾ ਮਹਲਾ ਪੰਜਵਾਂ ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸ਼ਬਦ ਸਰਨੀ ਆਇਓ ਨਾਮ ਨਿਧਾਨ।

पुनन संग सारे प्रभु जी सुनाई। बिना तेज के संग रहो ना भाई।

ਦਾਨੋ ਦੋ ਗੱਲਾਂ ਦੀ ਕਾਟ ਜਦੋਂ ਗੁਰਸਿੱਖਾਂ ਵਿੱਚ ਆ ਜਾਵੇਗੀ ਸਿੱਖ ਸਿੱਖ ਨਹੀਂ ਰਹੇਗਾ। ਪਾਤਸ਼ਾਹ ਆਖਦੇ ਨੇ ਉਹ ਭੇਡ ਰਹਿ ਜਾਏਗਾ, ਉਸਨੂੰ ਭੇਡ ਆਖਿਆ ਜਾਵੇਗਾ। ਕਿਹੜੀਆਂ ਦੋ ਗੱਲਾਂ ਪਾਤਸ਼ਾਹ ਆਖਦੇ ਨੇ? ਇੱਕ, ਜਦੋਂ ਸਿੱਖ ਨੇ ਸ਼ਸਤਰ ਉਤਾਰ ਦੇਣਾ ਹੈ। ਦੂਜਾ, ਜਦੋਂ ਕੇਸਾਂ ਦੀ ਬੇਅਦਬੀ ਸ਼ੁਰੂ ਕਰੇਗਾ। ਸਾਹਿਬ ਕਲਗੀਧਰ ਪਾਤਸ਼ਾਹ ਨੇ ਆਖਿਆ ਸਾਰਾ ਸਰੀਰ ਤੇਰਾ ਹੈ ਪਰ ਇਹ ਦਾੜੀ ਤੇ ਕੇਸ ਮੇਰੇ, ਇਹ ਮੇਰੇ, ਇਹ ਮੇਰੀ ਅਮਾਨਤ ਹੈ। ਤੇਰਾ ਅੰਗ ਅੰਗ ਕੱਟਿਆ ਜਾਵੇ ਗੁਰੂ ਕੇ ਸਿੱਖ ਪਰ ਪਰਵਾਹ ਨਹੀਂ ਕਿਉਂਕਿ ਉਹ ਤੇਰਾ ਹੈ, ਪਰ ਇਸ ਉੱਤੇ ਆਂਚ ਨਾ ਲੱਗਣ ਦੇ। ਪਰ ਅੱਜ ਗੁਰੂ ਕਾ ਸਿੱਖ ਆਪ ਹੀ ਸਵੇਰੇ ਸਵੇਰੇ ਉਸਤਰਾ ਲੈ ਕੇ ਬੈਠ ਜਾਂਦੇ। ਐ ਗੁਰੂ ਗੋਬਿੰਦ ਸਿੰਘ, ਤੇਰੀ ਦਾੜੀ ਤੇ ਕੇਸ ਮੈਨੂੰ ਚੰਗੇ ਨਹੀਂ ਲੱਗਦੇ, ਇਸ ਨੂੰ ਇੱਕ ਪਾਸੇ ਕਰ ਦਿੰਦੇ। ਜਾ ਨਾਈਆਂ ਦੇ ਮੱਥਾ ਮਾਰਦੇ। ਪਾਤਸ਼ਾਹ ਆਖਦੇ ਨਹੀਂ ਬਖਸ਼ਿਆ ਜਾਵੇਗਾ, ਨਹੀਂ ਗਤੀ ਹੋਵੇਗੀ ਤੇਰੀ, ਤੂੰ ਮੇਰਾ ਸਿੱਖ ਹੈ, ਮੇਰੇ ਹੁਕਮ ਅਨੁਸਾਰ ਨਹੀਂ ਚੱਲੇਗਾ, ਨਾ ਇੱਥੇ ਨਾ ਉੱਥੇ ਸੁੱਖ ਨਹੀਂ ਮਿਲੇਗਾ। ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਿਤਨੇ ਪਿਆਰ ਨਾਲ ਗੁਰੂ ਸਿੱਖ ਨੂੰ ਸਮਝਾਉਂਦੇ ਹਨ। ਆਖਦੇ ਮੈਂ ਦੂਜਿਆਂ ਦਾ ਜ਼ਿੰਮੇਵਾਰ ਨਹੀਂ, ਨਾ ਹਿੰਦੂਆਂ ਦਾ ਨਾ ਮੁਸਲਮਾਨਾਂ ਦਾ, ਜੋ ਕਰਦੇ ਹਨ, ਪਰ ਤੂੰ ਮੇਰਾ ਹੈ ਤੇ ਮੇਰਾ ਹੁਕਮ ਤੈਨੂੰ ਮੰਨਣਾ ਪਵੇਗਾ, ਹੋਵੇਗਾ ਬੇਮੁਖ। ਤੇ ਯਾਦ ਕਰ ਗੁਰੂ ਅਮਰਦਾਸ ਸਾਹਿਬ ਜੀ ਦੀਆਂ ਤੁੱਕਾਂ ਕਿ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਥੈ ਕੋਈ, ਪੁੱਛੋ ਬਵੇਕੀਆਂ ਜਾਏ ਉਹ ਅਨੇਕ ਜੋਨੀ ਭਰਮ ਆਵੇ, ਬਿਨ ਸਤਿਗੁਰ ਮੁਕਤ ਨਾ ਪਾਏ, ਪਏ ਰਖਾਣ ਤੇਰੇ ਪਿੱਛੋਂ ਅਖੰਡ ਪਾਠ, ਪਈਆਂ ਅਰਦਾਸਾਂ ਹੋਵਨ ਪਰ ਨਹੀਂ ਬਚ ਸਕੇਗਾ ਇਹਨਾਂ ਜੂਨਾਂ ਤੋਂ, ਨਹੀਂ ਹੋਵੇਗੀ ਤੇਰੀ ਗਤੀ ਜੇ ਮੇਰੀ ਗੱਲ ਨਹੀਂ ਮੰਨੇਗਾ। ਪਾਤਸ਼ਾਹ ਆਖਦੇ ਤੇਰੀਆਂ ਸਭ ਇੱਛਾਵਾਂ ਮੈਂ ਪੂਰਨ ਕਰਾਂਗਾ ਪਰ ਇਹਨਾਂ ਦੋ ਗੱਲਾਂ ਦਾ ਧਿਆਨ ਰੱਖੀ, ਕਿਧਰੇ ਤਿਆਗ ਨਾ ਦੇ। ਹਜ਼ੂਰ ਆਖਦੇ ਪੁਨਮ ਸੰਗ ਸਾਰੇ ਪ੍ਰਭੂ ਜੀ ਸੁਣਾਈ, ਬਿਨਾ ਤੇਗ ਤੀਰੰਗ ਰਹੋ ਨਾ ਬਾਈ, ਬਿਨਾ ਸ਼ਸਤਰ ਕੇ ਸੰਨਰੰਗ ਭੇਜ ਜਾਨੋ, ਗਹੇ ਕਾਨ ਤਾਂ ਕੋ ਕਿਤੇ ਲੈ ਸਿਧਾਨੋ।

ರಾಗಮಾಲಿಗೌಡ. ರಾಗಮಾಲಿಗೌಡ ಭಾರತೀಯ ಸಂಗೀತ ದೇ ಅತಿ ಅಲಪ ಪ್ರಸಿದ್ಧ ಜಾ ಪ್ರಚಲಿತ ರಾಗಾ ನೇ ವರ್ಗ ದಾ ಇಕ ಕಠಿಣ ರಾಗ ಹೈ. ಭಾರತೀಯ ಸಂಗೀತ ದೇ ಪ್ರಾಚೀನ ಜಾ ಮಧ್ಯಕಾಲೀನ ಗ್ರಂಥಾ ಇಥೋ ತಕ್ ಕಿ ಶ್ರೀ ಗುರು ಗ್ರಂಥ ಸಾಹಿಬ್ ದೇ ಅಂತ ವಿಚ ಅಂಕಿತ ರಾಗಮಾಲಾ ವಿಚ ਇਸ ਦਾ ਜ਼ਿਕਰ ਨਹੀਂ ਆਇਆ. ਇੱਕ ਮਤ ਹੈ ਕਿ ਰਾਗ ਮੁਸਲਮਾਨਾਂ ਦੀ ਕਾਢ ਹੈ. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਸ ਰਾਗ ਵਿੱਚ ਗੁਰੂ ਰਾਮਦਾਸ ਜੀ ਦੇ 6 ਸ਼ਬਦ, ਗੁਰੂ ਅਰਜਨ ਦੇਵ ਜੀ ਦੇ 8 ਅਤੇ ਭਗਤ ਨਾਮ ਦੇਵ ਜੀ ਦੇ 3 ਸ਼ਬਦ ਉਪਲਬਧ ਹਨ. ਮਾਲੀਗੌੜਾ ਦਾ ਸੁਭਾਅ ਖੁਸ਼ੀ ਉਪਜਾਉਣਾ ਅਤੇ ਕਾਮ ਕ੍ਰੋਧ ਆਦਿ ਦੀ ਮਾਰ ਤੋਂ ਬਚਣ ਲਈ ਤਿਆਰ ਕਰਨਾ ਹੈ. ਪਰਮੇਸ਼ਰ ਦੀ ਦਿੱਤੀ ਹਰ ਚੀਜ਼ ਨੂੰ ਵਰਤਣ ਦਾ ਵੱਲ ਆ ਜਾਵੇਗਾ ਜੇ ਨਾਮ ਦੀ ਟੇਕ ਰੱਖਾਂਗੇ ਅਤੇ ਖਿਨ ਖਿਨ ਰਾਮ ਨਾਮ ਨੂੰ ਹੀ ਨਮਸਕਾਰ ਕਰਾਂਗੇ. ਰਾਗ ਮਾਲੀਗੌੜਾ ਦੇ ਗਾਉਣ ਸਰੂਪ ਵਿੱਚ ਰਿਸ਼ਵ ਅਤੇ ਦੈਵਤ ਕੋਮਲ, ਮੱਧਮ ਤੀਬਰ, ਬਾਕੀ ਸਵਰ ਸ਼ੁੱਧ ਲੱਗਦੇ ਹਨ. ਇਸ ਦਾ ਵਾਦੀ ਸਵਰ ਰਿਸ਼ਵ ਅਤੇ ਸੰਵਾਦੀ ਪੰਚਮ ਹੈ. ਗਾਇਨ ਸਮਾਂ ਹੈ ਦਿਨ ਦਾ ਚੌਥਾ ਪਹਿਰ. ਗੁਰੂ ਅਰਜਨ ਦੇਵ ਜੀ ਦੇ ਰਚਿਤ 2 ਸ਼ਬਦ, ਪਹਿਲਾ ਐਸੋ ਸਹਾਈ ਹਰ ਕੋ ਨਾਮ ਅਤੇ ਰਾਮ ਨਾਮ ਕੋ ਨਮਸਕਾਰ ਗਾਇਨ ਕਰ ਰਹੇ ਹਨ ਭਾਈ ਪ੍ਰਿਤੀਪਾਲ ਸਿੰਘ ਜੀ ਇੰਦੌਰ ਵਾਲੇ ਅਤੇ ਭਾਈ ਨਰਿੰਦਰ ਸਿੰਘ ਜੀ. ਪਹਿਲਾ ਸ਼ਬਦ ਸਰਵਣ ਕਰੋ, ਐਸੋ ਸਹਾਈ ਹਰ ਕੋ ਨਾਮ.

0: ਵੱਡੀ ਵਡਾਈ ਜਾ ਪੁੱਛਣਾ ਦਾਸ ਵੱਡੀ ਵਡਾਈ ਜਾ ਪਿਆ ਨਾਨਕਾ ਨਕਸ ਕੀਤਾ ਕਰਨਾ ਸਰਜਾਇ ਮੱਲਾ ਦੂਜਾ
1: ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿਸ਼ਵਾਸ ਇੱਕ ਨਾ ਹੁਕਮ ਸਮਾਇ ਲੈ ਇੱਕ ਨਾ ਹੁਕਮੇ ਕਰੇ ਵਿਨਾਸ ਇੱਕ ਨਾ ਪਾਣੇ ਕੱਢ ਲੈ ਇੱਕ ਨਾ ਮਾਇਆ ਵਿੱਚ ਨਿਵਾਸ ਇਹ ਪਿਆਸ ਨਾ ਜਾਤਾ ਜੇ

0: ਲੋਕ ਮਹੱਲਾ ਪਹਿਲਾ ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾਂਗ ਫਿਰੇ ਜਨ ਵਿਸਮਾਦ ਪਾਉਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡੇ ਵਟਾਣੇ ਵਿਸਮਾਦ ਧਰਤੀ ਵਿਸਮਾਦ ਖਾਣੇ ਵਿਸਮਾਦ ਸਾਧ ਲੱਗਾ ਪ੍ਰਾਣ
1: ਵਿਸਮਾਦ ਸੰਜੋਗ ਵਿਸਮਾਦ ਵਿਜੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਫ

ਪੈਵੀ ਤੌਣ ਵੈ ਸਭਾ ਪੈ ਵੀ ਚੱਲਣ ਲੱਗ ਦਰਿਆ ਪੈ ਵੀ ਜਗਨ ਕਟੇ ਵੇਗਾਰ ਪੈ ਵੀ ਧਰਤੀ ਦਬੀ ਪਾਰ ਪੈ ਵੀ ਚੰਦਰ ਸਰਪਾਰ ਪੈ ਵਿੱਚ ਰਾਜਾ ਧਰਮ ਦੁਆਰ।

ਖੜੀਆਂ ਸਭੇ ਗੋਪੀਆਂ ਪਹਿਲਕਣ ਗੋਪਾਲ ਗਹਿਣੇ ਪਾਉਣ ਪਾਣੀ ਵੈਸਨ ਤੱਚਣ ਸੂਰਜ ਤਾਰ ਸਗਲੀ ਧਰਤੀ ਮਾਲ ਤਨ ਮਰਤਨ ਸਰਜਨ ਜਾਲ ਨਾਨਕ ਮੁਸੈ ਗਿਆਨ ਵਿਹੂਣੀ ਖਾਏ ਗਿਆ ਜਮਕਾਲ ਮਹੱਲਾ ਪਹਿਲਾ ਚੱਲੇ ਨੱਚਣ ਗੁਰ ਪੈਰ ਹਰਾਇਣ ਫਿਰ ਸਿਰ ਉਡਰ ਰਾਵਾ ਚਾਟੇ।

ਕੋਈ ਦਿਨ ਸਤਿਗੁਰ ਕਿੰਨੇ ਨਾ ਪਾਇਆ, ਮੈਨੂੰ ਸਤਿਗੁਰ ਕਿੰਨੇ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖਿਆ ਅਨੁਕਰ ਪ੍ਰਗਟ ਆਪ ਸੁਣਾਇਆ, ਸਤਿਗੁਰ ਮੇਰੀ ਸਦਾ ਮੁਕਤ ਹੈ ਜਿਹਨੂੰ ਵਿੱਚੋਂ ਮੋਹ ਚੁਕਾਇਆ।

ਤੰਨੇ ਦੇ ਮਨ ਦੇ ਵਿੱਚ ਗੱਲ ਬੈਠ ਸਾਰੇ ਸੰਸਾਰ ਨੂੰ ਦਾਤਾ ਦਿੰਦਾ ਹੈ ਜਿਸਦੇ ਆਸ਼ੀਰਵਾਦ ਨੂੰ ਚੱਲਦਾ ਹੈ ਰਾਤ

ਸੀ ਖੇਤ ਖੇਤ ਵੱਲੋਂ ਜਾ ਰਿਹਾ ਸੀ ਜਾ ਕੇ ਠਾਕਰ ਨੂੰ ਖੂਹ ਚੱਲ ਰਿਹਾ ਸੀ ਥੱਲੇ ਰੱਖ ਦਿੱਤਾ ਆਖੇ ਠਾਕਰ ਜੀ ਇਹ ਤਰਦੋ ਚੰਦਾ ਕਰ ਰਹੀ ਜਿੱਥੇ ਪਾਣੀ ਦੀ ਥੋੜ ਹੈ ਇਹ ਜਨਤਾ ਖੂਹ ਹੈ ਸਭ ਕੁਛ ਇੱਥੇ ਹੀ ਮਿਲੇਗਾ ਤਾਜ਼ੀਆਂ ਸਬਜ਼ੀਆਂ ਮਿਲਣਗੀਆਂ ਨਹਾਉਣ ਦੀ ਬੜੀ ਮੌਜ ਹੈ ਵੇਖੋ ਖੂਹ ਚੱਲ ਰਿਹਾ ਹੈ ਆਪ ਵੀ ਹੁਣ ਇਸ਼ਨਾਨ ਕਰੋ ਤੇ ਮੈਂ ਨੱਕਾ ਮੋੜ ਆਵਾਂ ਮੁਕਤੀ ਗੱਲ ਇਸ਼ਨਾਨ ਕਰਾਇਆ ਤੰਨੇ ਨੇ ਮਲ ਮਲ ਕੇ ਨੱਕਾ ਮੋੜ ਕੇ ਆ ਗਿਆ ਹੁਣ ਭਗਵਾਨ ਨੂੰ ਬਾਹਰ ਰੱਖ ਦਿੱਤਾ ਹੈ ਇਤਨੇ ਚਿਰ ਨੂੰ ਤੰਨੇ ਦੀ ਕਰ ਵਾਲੀ ਆ ਗਈ ਪ੍ਰਸ਼ਾਦਾ ਲੈ ਕੇ ਬੜੇ ਪਿਆਰ ਦੇ ਨਾਲ ਠਾਕਰ ਨੂੰ ਪਰਨੇ ਦੇ ਉੱਤੇ ਰੱਖ ਦਿੱਤਾ ਹੈ ਰੁੱਖਾ ਸੁੱਖਾ ਜੋ ਸੀ ਇਹ ਕਿਰਤੀ ਦੇ ਘਰੋਂ ਆ ਗਿਆ ਤੰਨੇ ਨੇ ਅਰਜ਼ ਕੀਤੀ ਭਗਵਾਨ ਜੋ ਗਊ ਸੂਈ ਸੀ ਉਹ ਤੇ ਹੁਣ ਆਪ ਜੀ ਦੇ ਬਟਾਂਦੇ ਵਿਚ ਪੰਡਿਤ ਜੀ ਨੇ ਲੈ ਲਈ ਹੈ ਹੁਣ ਤੇ ਆਪਾਂ ਜੋ ਕੁਝ ਵੀ ਕਰੋ ਰੁੱਖਾ ਸੁਕਾਇਆ ਹੈ ਉਹੀ ਖਾਣਾ ਹੈ ਫਿਰ ਕੋਈ ਬਾਤ ਨਹੀਂ ਦੋ ਚਾਰ ਮਹੀਨੇ ਤੱਕ ਦੂਸਰੀ ਗਊ ਸੁਣ ਵਾਲੀ ਹੈ ਲਹਿਰਾਂ ਵਹਿਰਾਂ ਬਣ ਜਾਵਣਗੀਆਂ ਆਓ ਭੋਗ ਲਾਓ ਹੁਣ ਉਸਨੇ ਪਤਾ ਨਹੀਂ ਸੀ ਭੋਗ ਲਾਉਣਾ ਹੈ ਕਿ ਖਾਣਾ ਹੈ ਕਾਫੀ ਸਮਾਂ ਬਹਿਣ ਤੋਂ ਬਾਅਦ ਉਸਨੇ ਸਰੀਰ ਨੂੰ ਆਖਿਆ ਤੁਸੀਂ ਜਾਓ ਜੀ ਘਰ ਨੂੰ ਸ਼ਾਇਦ ਠਾਕਰ ਦੀ ਸੰਗ ਦੇ ਨਾ ਹੋਵਣ ਤੁਸੀਂ ਚਲੇ ਜਾਵੋ ਅਜੇ ਠਾਕਰ ਨਵਾਂ ਨਵਾਂ ਆਇਆ ਹੈ ਸਾਡੇ ਘਰ ਦੇ ਬਾਹਰ ਤੋਂ ਜਾਣੂ ਨਹੀਂ ਘਰ ਵਾਲੀ ਤੋੜ ਦਿੱਤੀ ਹੁਣ ਤੰਨਾ ਜੋਦੜੀਆਂ ਕਰਦਾ ਹੈ ਅਰਜ਼ਾਂ ਕਰਦੇ ਹੈ ਭਗਵਾਨ ਖਾ ਲਓ ਪ੍ਰਸ਼ਾਦਾ ਵੇਖੋ ਮੈਂ ਵੀ ਕੱਲ ਸ਼ਾਮ ਦਾ ਹੀ ਭੁੱਖਾ ਹਾਂ ਸਵੇਰ ਦਾ ਮੈਂ ਕੁਝ ਵੀ ਨਹੀਂ ਖਾਧਾ ਦਿਨ ਢਾਲੇ ਪੈ ਗਿਆ ਹੈ ਸ਼ਾਮਾਂ ਪੈ ਰਹੀਆਂ ਹਨ ਉਹ ਰਾਹੀ ਰਾਹੇ ਰਾਹੇ ਜਾ ਰਿਹਾ ਹੈ ਉਸਨੇ ਸੁਣਿਆ ਇੱਕ ਆਦਮੀ ਪੱਥਰ ਦੇ ਨਾਲ ਗੱਲਾਂ ਕਰਦਾ ਹੈ ਭਗਵਾਨ ਜੀ ਖਾਓ ਨਾ ਕੁਝ ਨਾ ਕੁਝ ਉਸ ਆਦਮੀ ਨੇ ਨੇੜੇ ਹੋ ਕੇ ਸੁਣਿਆ ਵੇਖਿਆ ਕੌਣ ਹੈ ਇਹ ਤਾਂ ਤੰਨਾ ਜੱਟ ਹੈ ਆਖਿਆ ਉਹ ਤੰਨਿਆ ਪੱਥਰ ਨੇ ਸੁਣਤੇ ਫਰਿਆਦ ਕਿਸੇ ਕੀ ਤੰਨਿਆ ਪੱਥਰ ਨੇ ਸੁਣਤੇ ਫਰਿਆਦ ਕਿਸੇ ਕੀ ਤੰਨੇ ਨੇ ਅੱਖਾਂ ਖੋਲੀਆਂ ਆਖਿਆ ਜਾਓ ਜੀ ਜਾਓ ਮਿਹਨਤ ਨੇ ਜਾਤੀ ਬਰਬਾਦ ਕਿਸੇ ਕੀ ਹੁਣ ਅਗਲੀ ਸ਼ਾਮਾਂ ਵੀ ਪੈ ਗਈਆਂ ਤੰਨਾ ਹੁਣ ਆ ਗਿਆ ਹੈ ਆਪਣੇ ਜੱਟਪੁਣੇ ਤੇ ਭਗਵਾਨ ਹੁਣ ਤੂੰ ਮੇਰੇ ਵੱਲ ਵੇਖ ਲੈ ਮੇਰੀਆਂ ਆਂਦਰਾਂ ਹੁਣ ਭੁੱਖੀਆਂ ਬਿਲਕ ਰਹੀਆਂ ਹਨ ਹੋ ਸਕਦਾ ਹੈ ਤੈਨੂੰ ਪੰਡਿਤ ਨੇ ਕੁਝ ਤਰੋ ਤਾਜ਼ਾ ਚੀਜ਼ ਖੁਆਈ ਹੋਵੇ ਤੈਨੂੰ ਭੁੱਖ ਨਹੀਂ ਲੱਗਦੀ ਜਿਸ ਤਰ੍ਹਾਂ ਦੂਸਰੇ ਦਿਨ ਦਾ ਦੁਪਹਿਰ ਆਇਆ ਤੰਨਾ ਬਜਟ ਬਚਾ ਗਿਆ ਐ ਭਗਵਾਨ ਵੇਖ ਲੈ ਮੈਂ ਮਰ ਜਾਣਾ ਹੈ ਤੈਨੂੰ ਮਾਰ ਦੇਣਾ ਹੈ ਦਾਤਰੀ ਖਾ ਲਈ ਭਗਵਾਨ ਦਾ ਸਿੰਘਾਸਨ ਡੋਲ ਗਿਆ ਇੱਕ ਬੰਦੇ ਦਾ ਵਿਸ਼ਵਾਸ ਦੇਖ ਕੇ ਹੈ ਇਹ ਬੰਦਾ ਆਪਣੇ ਆਪ ਆਪਣੇ ਕਲੇ ਦੀ ਵੀ ਦਾਤੀ ਮਾਰ ਲਵੇਗਾ ਲੋਕ ਮੇਰੀ ਹੋਣ ਤੋਂ ਮੁਨਕਰ ਹੋ ਜਾਵਣਗੇ ਕਿ ਮੈਂ ਨਹੀਂ ਹਾਂ ਪੱਥਰ ਦੇ ਵਿੱਚੋਂ ਹੱਥ ਬਾਹਰ ਨਿਕਲਿਆ ਤੰਨੇ ਨੇ ਆਖਿਆ ਇਵੇਂ ਤੇ ਗੱਲ ਨਹੀਂ ਬਣਨੀ ਉਹ ਠਾਕਰ ਜੀ ਪੰਡਿਤ ਦੇ ਸਾਹਮਣੇ ਸਾਕਸ਼ਾਤ ਬੈਠ ਕੇ ਰੋਟੀ ਖਾਵੇ ਤੇ ਜੱਟ ਨੂੰ ਕੱਲਾ ਹੱਥ ਵਿਖਾਲਦਾ ਹੈ ਇਵੇਂ ਤੇ ਗੱਲ ਨਹੀਂ ਬਣਨੀ ਹੁਣ ਭਗਵਾਨ ਸਾਕਸ਼ਾਤ ਰੂਪ ਵਿਚ ਆ ਕੇ ਬੈਠ ਗਏ ਪਛਾ ਛਕਿਆ ਦੂਸਰੇ ਦਿਨ ਦਾ ਦੁਪਹਿਰਾ ਚੜ ਚੁੱਕਾ ਹੈ ਭਗਵਾਨ ਤੈਂ ਮੈਨੂੰ ਬਹੁਤ ਭੁੱਖਾ ਮਾਰਿਆ ਹੈ ਵੇਖ

ਹੁਣ ਵੀ ਵੇਖੋ ਉਹ ਠਾਕਰ ਗਾਈਆਂ ਮੋੜਨ ਗਿਆ ਹੈ, ਹੁਣ ਵੇਖੋ ਦੂਜੇ ਕੈਰੇ ਨੂੰ ਪਾਣੀ ਛੱਡ ਦਿੱਤਾ ਹੈ। ਪੰਡਿਤ ਆਖਦਾ ਹੈ ਜੇਠ ਹਾੜ ਦਾ ਮਹੀਨਾ ਹੈ, ਜੱਟ ਬੌਂਦਲ ਗਿਆ ਹੈ ਧੁੱਪਾਂ ਦੇ ਨਾਲ। ਪੰਡਿਤ ਜੀ ਵੇਖੋ ਭੂਆਨ ਤੁਹਾਡੇ ਨਜ਼ਦੀਕ ਦੀ ਗੁਜ਼ਰ ਗਏ ਨੇ, ਤੁਹਾਨੂੰ ਪਛਾਣਦੇ ਨਹੀਂ। ਤੰਨੇ ਨੇ ਆਖਿਆ ਪੰਡਿਤ ਸੋਚੀ ਪੈ ਗਿਆ ਹੈ, ਤੰਨੇ ਕਿੱਥੇ ਹੈ ਤੇਰਾ ਭਗਵਾਨ, ਵੇਖੋ ਤੁਹਾਡੇ ਕੋਲ ਖਲੋਤਾ ਹੈ। ਦੇਖਦਾ ਹੈ ਤੰਨੇ ਕਿੱਥੇ ਹੈ, ਤੰਨੇ ਤੂੰ ਮੈਨੂੰ ਮਜ਼ਾਕਾ ਕਰਦਾ ਹੈ। ਪੰਡਿਤ ਜੀ ਤੁਸੀਂ ਠਾਕਰ ਦੀ ਸਹੁੰ ਖਾ ਕੇ ਦੱਸੋ, ਤੁਹਾਨੂੰ ਠਾਕਰ ਨਹੀਂ ਦਿਸਦਾ, ਤੰਨੇ ਮੈਂ ਨੂੰ ਨਹੀਂ ਦਿਸਦਾ। ਸੱਚ ਆਖਦੇ ਹੋ? ਹਾਂ ਤੰਨੇ ਸੱਚ ਆਖਦਾ। ਠਾਕਰ ਜੀ ਤੁਸੀਂ ਮੈਨੂੰ ਦਿਸਦੇ ਹੋ, ਇਸਦਾ ਮਤਲਬ ਤੁਸੀਂ ਤਲੋਚਨ ਨੂੰ ਵੀ ਦਿਸਦੇ ਹੋਵੋਗੇ। ਨਹੀਂ ਤੰਨਿਆ, ਮੈਂ ਭੈੜੀਆਂ ਅੱਖਾਂ ਵਾਲਿਆਂ ਨੂੰ ਨਹੀਂ ਦਿਸਦਾ, ਜਿਨ੍ਹਾਂ ਦਾ ਮਨ ਹੋਰ ਮੁੱਖ ਹੋਰ ਹੋਵੇ, ਮੈਂ ਨਹੀਂ ਉਹਨਾਂ ਨੂੰ ਦਿਸਦਾ। ਫਿਰ ਭਗਵਾਨ ਜੇ ਤੂੰ ਮੇਰੇ ਕੋਲ ਰਹਿਣਾ ਹੈ ਤਾਂ ਫਿਰ ਤੈਨੂੰ ਤਰਲੋਚਨ ਨੂੰ ਦਰਸ਼ਨ ਦੇਣੇ ਪੈਣਗੇ। ਤੰਨਿਆ ਨਹੀਂ, ਇਹ ਝੂਠਾ ਹੈ, ਫਰੇਬੀ ਹੈ, ਮਕਾਰ ਹੈ, ਹੇਰਾ ਫੇਰੀ ਕਰਦਾ ਹੈ ਮੇਰੇ ਨਾਂ ਤੇ। ਨਹੀਂ ਪ੍ਰਭੂ, ਜੇ ਇਹ ਨਾ ਹੁੰਦਾ ਤਾਂ ਮੈਨੂੰ ਤੇਰੇ ਦੀਦਾਰ ਨਹੀਂ ਸੀ ਹੋਣੇ। ਹੁਣ ਭਗਵਾਨ ਨੂੰ ਤੰਨੇ ਦੇ ਕਾਰਨ ਕਰਕੇ ਤਰਲੋਚਨ ਨੂੰ ਵੀ ਦਰਸ਼ਨ ਦੇਣੇ ਪਏ, ਤਰਲੋਚਨ ਦਾ ਵੀ ਦਰਜਾ ਭਗਤਾਂ ਵਿੱਚ ਆ ਗਿਆ। ਕਿਹਦੇ ਕਰਕੇ? ਇੱਕ ਕਿਰਤੀ ਨੇ ਸੰਗਤ ਕੀਤੀ, ਸੰਗਤ ਦਾ ਦਰਜਾ ਕੀ ਹੋਇਆ। ਫਿਰ ਤੰਨੇ ਨੇ ਮੰਗਿਆ ਕਿ ਇੰਨਾ ਕੁਝ ਮੰਗਿਆ ਕੋਈ ਵੀ ਸੰਸਾਰੀ ਇੰਨਾ ਕੁਝ ਮੰਗ ਨਹੀਂ ਸਕਿਆ। ਇੱਕ ਤਾਜਨ ਤੁਰੀ ਚੰਗੇਰੀ, ਕਰਕੀ ਕਹਿਲ ਚੰਗੀ, ਜੰਤ ਨਾ ਲੈਵੇ ਮੰਗੀ। ਪਾਤਸ਼ਾਹ ਘੋੜੀ ਉਹ ਹੋਵੇ ਜਿਹੜੀ ਕਿਸੇ ਕੋਲ ਨਾ ਹੋਵੇ, ਬਿਸਤਰਾ ਏਦਾਂ ਨਾ ਹੋਵੇ ਜਿਹੜਾ ਬਾਦਸ਼ਾਹ ਨੂੰ ਨਸੀਬ ਨਾ ਹੋਵੇ, ਇਸਤਰੀ ਏਡੀ ਖੂਬਸੂਰਤ ਹੋਵੇ ਜਦ ਰੋਟੀ ਲੈ ਕੇ ਆਵੇ ਤੇ ਮੇਰਾ ਥਕੇ ਮਾ ਲੱਥ ਜਾਵੇ ਦੇਖ ਕੇ।

ऐसे ऐसे गुर को बल बल जाइए।

ਜਿਹਨੂੰ ਚੰਗਾ ਆਪਣਾ ਤੱਕ ਨੂੰ ਨਿਸ਼ਚਰਾਈਏ ਜਵਾਨ ਆਪਣਾ।

सदगुरु जप रखियो जप रखियो माया सदगुरु ने श्रम कर

ਉਹਨੂੰ ਤੋੜਿਆ ਬੰਧਨਾਂ ਨੂੰ ਪਾਣੀ ਥੋੜਾ ਖਾਇਆ।

का

सत्पाद जय जगत प्रसाया सत्र जाने।

Thank you.

ਲੱਗੇ ਤੂੰ ਬੇਚੇ ਬਣ ਜਾ ਰਿਹਾ।

предъявления о принятии.

पूजा तीनों चुप्ती

ਸਾਨੂੰ ਪੁਨੀਤ ਕਰ ਪਿਆਰ ਹੈ ਨਾ ਤਾਂ ਹੀ ਪਿਆਰ ਹੈ

और सिर्फ पंच जो गुरु

ਪਾਇ ਕਣਕ ਨਾ ਹੋਇਆ ਧਰਮ ਭਾਲਿਆ। ਉਸੇ ਸੱਚੇ ਸੱਚ ਨੇ ਬੜਾ ਜਨਵਾਸ ਕਲੇਸ਼ ਜਮਾ ਲਿਆ, ਥੋ ਨਾਇਲ ਕੂੜਿਆ ਮੌਕਾ ਲੈ ਦੋ ਚਾਲਿਆ, ਤੇਰੇ ਨੈਣ ਤੇ ਸਜਣ ਗਏ ਹਾਰ ਗਏ ਸਿੱਖ ਗਵਾ ਲਿਆ, ਲਿਖਣਾ ਹੋਇਆ ਧਰਮ ਭਾਲਿਆ।

ਸਮਾਧ ਰੂਪ ਸਮਾਧ ਰੰਗ ਸਮਾਧ ਨਾਂਗੇ ਫਿਰੇ ਜੰਤ ਸਮਾਧ ਪਾਉਣ ਸਮਾਧ ਪਾਣੀ ਸਮਾਧ ਅਗਨੀ ਖੇਡੇ ਵਡਾਣੀ ਸਮਾਧ ਧਰਤੀ ਸਮਾਧ ਖਾਣੀ ਸਮਾਧ ਸਾਧ ਲਗੇ ਪ੍ਰਾਣੀ ਸਮਾਧ ਸੰਜੋਗ ਸਮਾਧ ਵਿਨਯੋਗ ਸਮਾਧ ਭੁੱਖ ਸਮਾਧ।

ਆਪਣੇ ਦਿਨ ਦੀ ਸਤਿਗੁਰ ਪਾਇਆ। ਇਹ ਜੇ ਬਤੇ ਜਨਮ ਭ੍ਰਮਿਆ ਤਾਂ ਸਤਿਗੁਰ ਸਭ ਸੁਣਾਇਆ, ਸਤਿਗੁਰ ਦੇਵਤਾ ਦਾ ਕੋ ਨਹੀਂ ਸਭ ਸੁਣਾਇਆ ਲੋਕ ਸੁਆਇਆ, ਸਤਿਗੁਰ ਮਿਲਿਆ ਸਤ ਪਾਇਆ ਜੀ ਵਿੱਚੋਂ ਆਪ ਗਵਾਇਆ ਸਤਿਗੁਰ ਆਇਆ ਜੀ।

ਬੜੀ ਸੱਚਾ ਸਾਹਿਬੇ ਗੁਰੂ ਸੱਚੋ ਸੱਚ ਵਰਤਾਇਆ ਜਿਸ ਤੋਂ ਦੇਰ ਸਿਮਲੈ ਸੱਚ ਤਨ ਵੀ ਸੱਚ ਕਮਾਇਆ ਸਤਿਗੁਰੂ ਮਿਲਿਆ ਸੱਚ ਪਾਇਆ ਜਿਨ ਕਹਿ ਸੱਚ ਵਸਾਇਆ।

ਨਾਮ ਦੇ ਦਸੋ ਨਕੀਤ ਕਰਦੇ ਸਾਰੇ ਕਰਮਾਂ ਬਾਰੇ ਦਾ ਟੋਨਾ ਲੈਣੀ ਤਾਮ ਦੇ ਕੂਲ ਨਾ ਬੁੱਧ ਨਾ ਆਪਣਾ ਆਉਂਦਾ ਆਪ ਰਹਿੰਦੇ ਹੋ ਸਾਡੀ ਕਾਠੀ ਜਾ ਤੁਰ ਤੂੰ ਜਾਸ ਰਹਿੰਦੇ ਤੂੰ ਮੰਗਾਇ ਜਾਏ ਜਾਏ ਤੂੰ ਮੰਗਾਇ ਜਾਏ ਜਾਏ।

ਉਹ ਬਰਬਾਦ ਹੁੰਦੇ ਦੇਖੇ ਹਨ ਜਿਨ੍ਹਾਂ ਨੇ ਨਾਮ ਵਿਸਾਰਿਆ। ਅਤੇ ਇੱਕ ਲਾਈਨ ਹੋਰ ਕਹਿੰਦੇ ਹਨ, ਵਿਸਰਿਆ ਜਿਨ੍ਹਾਂ ਨਾਮ ਤੇ ਭੋਏ ਭਾਰਤੀ। ਕਹਿੰਦੇ ਜਿਨ੍ਹਾਂ ਨੂੰ ਵਾਹਿਗੁਰੂ ਦਾ ਨਾਮ ਵਿਸਰਿਆ ਉਹ ਧਰਤੀ ਉੱਤੇ ਭਾਰ ਹਨ, ਧਰਤੀ ਉੱਤੇ ਬੋਝ ਹਨ। ਧਰਤੀ ਦਾ ਬੋਝ ਹੈ, ਉਹਨਾਂ ਦੇ ਜੀਣ ਦਾ ਕੋਈ ਅਰਥ ਨਹੀਂ। ਜੀਣ ਜਾਂ ਨਾ ਜੀਣ ਉਹ ਕਿਸੇ ਲੇਖੇ ਦੇ ਨਹੀਂ ਹਨ, ਕਿਸੇ ਗਿਣਤੀ ਚ ਨਹੀਂ ਹਨ। ਉਹ ਫਰੂਟਲੈਸ ਇਨਸਾਨ ਹਨ ਅਤੇ ਧਰਤੀ ਉੱਤੇ ਉਹ ਪਾਰ। ਇਸ ਕਰਕੇ ਬਾਬਾ ਜੀ ਆਖਦੇ ਨੇ, ਜਪੋ ਤਾਂ ਏਕੋ ਨਾਮ। ਲੇਕਿਨ ਨਾਮ ਕਿਵੇਂ ਜਪਿਆ ਜਾਏ? ਨਾਮ ਜਪਣ ਦੇ ਵਾਸਤੇ ਇਨਸਾਨ ਦੇ ਰਸਤੇ ਦੇ ਵਿੱਚ ਦੋ ਰੁਕਾਵਟਾਂ ਆਉਂਦੀਆਂ ਹਨ। ਨੰਬਰ ਇੱਕ, ਇਸ ਦਾ ਸਰੀਰ। ਨੰਬਰ ਦੋ, ਇਸ ਦਾ ਮਨ। ਦਾਸ ਨੇ ਜੋ ਪਹਿਲੇ ਦਿਨ ਸ਼ਬਦ ਗਾਇਆ ਸੀ ਉਸ ਦੇ ਵਿੱਚ ਮਹਾਰਾਜ ਜੀ ਨੇ ਤਿੰਨਾਂ ਹੀ ਚੀਜ਼ਾਂ ਨੂੰ ਐਡਰੈਸ ਕੀਤਾ ਸੀ ਕਿ ਆਤਮਕ ਜ਼ਿੰਦਗੀ ਦੇ ਵਾਸਤੇ, ਸਰੀਰ ਦੇ ਵਾਸਤੇ, ਆਤਮਕ ਰੂਹਾਨੀ ਜ਼ਿੰਦਗੀ ਦੀ ਮੰਜ਼ਿਲ ਤੇ ਪਹੁੰਚਣ ਦੇ ਵਾਸਤੇ ਸਰੀਰ ਨੂੰ ਵੀ ਸਾਧਨਾ ਪੈਂਦਾ ਹੈ, ਇਸ ਦੇ ਲਈ ਵੀ ਕੋਈ ਡਿਸਿਪਲਨ ਹਨ। ਮਨ ਨੂੰ ਵੀ ਸਾਧਨਾ ਪੈਂਦਾ ਹੈ, ਸਰੀਰ ਨੂੰ ਵੀ ਸਮਝਣਾ ਪੈਂਦਾ ਹੈ, ਮਨ ਨੂੰ ਵੀ ਸਮਝਣਾ ਪੈਂਦਾ ਹੈ। ਔਰ ਜਿਤਨੀ ਦੇਰ ਤੱਕ ਇਹ ਦੋ ਲੇਅਰਸ ਨੂੰ ਇਨਸਾਨ ਨਾ ਸਮਝੇ ਉਤਨੀ ਦੇਰ ਤੱਕ ਉਹ ਸੋਲ ਨੂੰ ਨਹੀਂ ਸਮਝਦਾ। ਸੋਲ ਬਹੁਤ ਹੀ ਗਹਿਰਾਈ ਵਾਲਾ ਤਲ ਹੈ। ਅੱਜ ਅਸੀਂ ਸਾਰੀ ਦੀ ਸਾਰੀ ਵਿਚਾਰ ਨੂੰ ਕੰਕਲੂਡ ਕਰਾਂਗੇ। ਅਸੀਂ ਸੁਣ ਚੁੱਕੇ ਹਾਂ ਕਿ ਇੰਦਰੀਆਂ ਸਾਡੀਆਂ ਸਬਲ ਹਨ, ਸੈਂਸਸ ਜੋ ਹਨ ਉਹ ਬਹੁਤ ਪਾਵਰਫੁਲ ਹਨ ਅਤੇ ਅਸੀਂ ਵੀਕ ਹਾਂ। ਇਹ ਸਰੀਰ ਸਵਾਰੀ ਸੀ ਲੇਕਿਨ ਇਹ ਸਾਡੇ ਤੇ ਸਵਾਰ ਹੋ ਚੁੱਕਾ ਹੈ। ਸਰੀਰ ਦੇ ਅਸੀਂ ਗੁਲਾਮ। ਅਤੇ ਅਸੀਂ ਇਹ ਵੀ ਸੁਣਿਆ ਹੈ ਕਿ ਇਸ ਦੇ ਅੰਦਰ ਅਤਿ ਅੰਤ ਕਿਸਮ ਦੀਆਂ ਆਦਤਾਂ ਐਬਾਂ ਦਾ ਚਿੱਕੜ ਹੈ, ਇੰਦਰੀ ਸਬਲ ਹੈ। ਇਹ ਵੀ ਅਸੀਂ ਸੁਣਿਆ ਹੈ ਕਿ ਦੇਹੀ ਮੂਰਖ ਹੈ, ਕਮਲੀ ਹੈ। ਔਰ ਅਸੀਂ ਇਹ ਵੀ ਸੁਣਿਆ ਹੈ ਕਿ ਇਸ ਦੇਹੀ ਦੇ ਅੰਦਰ ਸਾਰੇ ਗੁਣ ਗਲ ਗਏ ਹਨ। ਗੁਰੂ ਬਾਬਾ ਜੀ ਅੱਜ ਦੇ ਇਸ ਸ਼ਬਦ ਚ ਇਹ ਫਰਮਾ ਰਹੇ ਹਨ ਕਿ ਇਸ ਸਰੀਰ ਚ ਹੀ ਨਾਮ ਜਪਿਆ ਜਾ ਸਕਦਾ ਹੈ। ਜੇ ਸਰੀਰ ਹੀ ਤੰਦਰੁਸਤ ਨਹੀਂ ਹੈ, ਅੰਦਰੋਂ ਗਲਿਆ ਪਿਆ ਹੈ, ਤਾਂ ਸਭ ਤੋਂ ਪਹਿਲਾਂ ਤੁਹਾਡਾ ਫਰਜ਼ ਹੈ ਇਸ ਦੇਹੀ ਨੂੰ ਸਾਧਣ ਦਾ, ਇਸ ਦੇਹੀ ਨੂੰ ਇਸ ਦੀ ਕਰੈਕਟ ਫਾਰਮ ਦੇ ਵਿੱਚ, ਸਹੀ ਸ਼ੇਪ ਦੇ ਵਿੱਚ ਲਿਆਉਣ ਦਾ, ਇਸ ਦੇਹੀ ਨੂੰ ਅੰਡਰ ਕੰਟਰੋਲ ਕਰਨ ਦਾ, ਇਸ ਦੇਹੀ ਉੱਤੇ ਮਾਸਟਰੀ ਅਚੀਵ ਕਰਨ ਦਾ। ਜਿਸ ਤਰ੍ਹਾਂ ਦੀ ਇਹ ਦੇਹੀ ਹੁਣ ਹੈ, ਇਸ ਤਰ੍ਹਾਂ ਦੀ ਦੇਹੀ ਦੇ ਨਾਲ ਨਾਮ ਨਹੀਂ ਜਪਿਆ ਜਾ ਸਕਦਾ। ਸੋ ਵਰਕ ਹੈਜ਼ ਟੂ ਬੀ ਡਨ ਔਨ ਥ੍ਰੀ ਲੈਵਲਸ, ਵਨ ਔਨ ਫਿਜ਼ੀਕਲ ਲੈਵਲ, ਸੈਕਿੰਡ ਔਨ ਮੈਂਟਲ ਲੈਵਲ, ਐਂਡ ਥਰਡ ਔਨ ਦਾ ਸਪਿਰਿਟ ਲੈਵਲ। ਸੋ ਜੋ ਅਸੀਂ ਫਿਜ਼ੀਕਲ ਲੈਵਲ ਤੇ ਕੰਮ ਕਰਨਾ ਹੈ, ਗੁਰੂ ਬਾਬਾ ਜੀ ਉਸ ਦੀਆਂ ਕੁਝ ਇੰਸਟਰਕਸ਼ਨਸ ਦਿੰਦੇ ਹਨ, ਉਸ ਦੀਆਂ ਹਦਾਇਤਾਂ ਦਿੰਦੇ ਹਨ ਕਿ ਇਨਸਾਨ, ਦੇਹੀ ਤੇਰੀ ਇੱਕ ਧਰਤੀ ਹੈ, ਇਸ ਧਰਤੀ ਉੱਤੇ ਤੂੰ ਅਕਾਲ ਪੁਰਖ ਵਾਹਿਗੁਰੂ ਦੇ ਪ੍ਰੇਮ ਦਾ, ਗੁਣਾਂ ਦਾ ਇੱਕ ਬਗੀਚਾ ਉਗਾਉਣਾ ਹੈ, ਤੇ ਤੈਨੂੰ ਇਸ ਧਰਤੀ ਨੂੰ ਵੀ ਜੋ ਹੈ ਉਹ ਕਲਟੀਵੇਟ ਕਰਨਾ ਪਏਗਾ, ਇਸ ਧਰਤੀ ਨੂੰ ਵੀ ਤੈਨੂੰ ਤਿਆਰ ਕਰਨਾ ਪਏਗਾ, ਇਸ ਧਰਤੀ ਨੂੰ ਤੈਨੂੰ ਜੋ ਹੈ ਉਹ ਸਾਧਣਾ ਪਏਗਾ। ਆਓ, ਮਹਾਰਾਜ ਜੀ ਦੀਆਂ ਇਸ ਦੇ ਸੰਬੰਧ ਚ ਜੋ ਲਾਈਨਾਂ ਹਨ, ਮੈਂ ਪਹਿਲਾਂ ਉਹ ਰੱਖਾਂ ਆਪ ਜੀ ਦੇ ਸਾਹਮਣੇ।

ਗੁਰੂ ਦੇ ਸ਼ਬਦ ਦੀ ਵਿਚਾਰ ਦੀ ਅਸਿਸਟੈਂਸ ਦੇ ਨਾਲ, ਗਾਈਡੈਂਸ ਦੇ ਨਾਲ ਇਸ ਦੇਹੀ ਨੂੰ ਕਾੜਨ, ਇਸ ਨੂੰ ਸਹੀ ਸ਼ੇਪ ਚ ਲਿਆ, ਇਸ ਨੂੰ ਸਹੀ ਕੰਡੀਸ਼ਨ ਚ ਲਿਆ। ਸੋ ਉਪਦੇਸ਼ ਨੰਬਰ ਇੱਕ, ਦੇਹੀ ਦੇ ਲੈਵਲ ਤੇ ਵਰਕ ਕਰਨਾ ਹੈ ਕਿ ਇਸ ਦੇਹੀ ਨੂੰ ਸੋਧਣਾ ਹੈ।

ਬੜੀ ਕਮਾਲ ਦੀ ਗੱਲ ਆ। ਕਹਿੰਦੇ ਇਹ ਦੇਹੀ ਭੌਂਕਦੀ ਰਹਿੰਦੀ ਹੈ, ਕਦੇ ਜ਼ਬਾਨ ਕੁਛ ਖਾਣ ਨੂੰ ਚਾਹੁੰਦੀ ਹੈ, ਅੱਖਾਂ ਕੁਛ ਐਂਟਰਟੇਨਮੈਂਟ ਚਾਹੁੰਦੀਆਂ ਹਨ। ਸੋ ਇਹ ਆਹ ਦੇਹੀ ਦੀਆਂ ਜੋ ਰਿਕੁਆਇਰਮੈਂਟਸ ਹਨ, ਜੋ ਇਸ ਦੀਆਂ ਨੀਡਸ ਹਨ, ਉਹ ਇੰਨੀਆਂ ਜ਼ਿਆਦਾ ਵੱਧ ਚੁੱਕੀਆਂ ਹਨ ਕਿ ਦੇਹੀ ਭੌਂਕਦੀ ਹੈ, ਕਦੇ ਕੁਛ ਮੰਗਦੀ ਕਦੇ ਕੁਛ ਮੰਗਦੀ, ਇਸਨੇ ਆਪਣਾ ਹੀ ਸ਼ੋਰ ਮਚਾ ਰੱਖਿਆ। ਬਰੀਦਾ ਇਹ ਤਨ ਭੌਂਕਣਾ ਭੌਂਕਦਾ ਭੌਂਕਦਾ ਹੈ, ਸਾਦਾ ਖਾ ਨਹੀਂ ਸਕਦਾ, ਸਾਦਾ ਪਹਿਨ ਨਹੀਂ ਸਕਦਾ, ਸਾਦਾ ਇਹ ਜੀ ਨਹੀਂ ਸਕਦਾ। ਹੁਣ ਜਿਹੜਾ ਰੰਗ ਅਸੀਂ ਗੁਰਦੁਆਰੇ ਚ ਇੱਕ ਦਿਨ ਪਾ ਕੇ ਆ ਜਾਈਏ, ਦੂਸਰੇ ਦਿਨ ਨਹੀਂ ਪਾਉਂਦੇ, ਦੂਸਰੇ ਦਿਨ ਹੋਰ ਪਾਉਂਦੇ। ਬ੍ਰੇਕਫਾਸਟ ਹਰ ਰੋਜ਼ਾਨਾ ਅਸੀਂ ਇੱਕ ਨਹੀਂ ਕਰ ਸਕਦੇ, ਉਹਦੀ ਵਰਾਇਟੀ ਚਾਹੀਦੀ, ਹਰ ਰੋਜ਼ਾਨਾ ਤਬਦੀਲ ਹੋਣਾ ਚਾਹੀਦਾ। ਹਰ ਰੋਜ਼ ਸਾਡੇ ਡਿਨਰ ਦਾ ਮੈਨਿਊ ਅਲੱਗ ਹੁੰਦਾ ਹੈ, ਲੰਚ ਦਾ ਅਲੱਗ ਹੁੰਦਾ। ਕਹਿੰਦੇ ਇਹ ਦੇਹੀ ਬਹੁਤ ਭੌਂਕਦੀ ਹੈ, ਇਸ ਦੀਆਂ ਨੀਡਸ ਰਿਕੁਆਇਰਮੈਂਟਸ ਬਹੁਤ ਵਧੀਆ ਹੋਈਆਂ। ਫਰੀਦਾ ਇਹ ਤਨ ਭੌਂਕਣਾ, ਇਹ ਤਨ ਭੌਂਕਦਾ ਹੈ, ਅੱਜ ਮੈਂ ਆਹ ਨਹੀਂ ਖਾਵਾਂਗਾ, ਅੱਜ ਕੁਛ ਹੋਰ ਖਾਵਾਂਗਾ, ਅੱਜ ਮੈਂ ਆਹ ਨਹੀਂ ਪੀਆਂਗਾ, ਅੱਜ ਕੁਛ ਹੋਰ ਪੀਆਂਗਾ, ਅੱਜ ਆਹ ਬਸਤਰ ਨਹੀਂ ਮੈਂ ਪਹਿਨ ਸਕਦਾ ਕਿਉਂਕਿ ਪਿਛਲੇ ਹਫ਼ਤੇ ਹੀ ਪਾਏ ਸੀ, ਕੱਲ ਵੀ ਇਹੀ ਪਾਏ ਸੀ। ਇਹ ਤਨ ਨਾਲ ਰਿਲੇਟਡ ਹਨ, ਇਹ ਤਨ ਭੌਂਕਣਾ। ਤੇ ਕਹਿੰਦੇ ਹਨ ਇਹ ਤੇ ਭੌਂਕਦਾ ਹੀ ਰਹਿੰਦਾ ਹੈ, ਨਿਤ ਨਿਤ ਦੁਖੀਏ ਕੌਣ, ਕੌਣ ਹੈ ਸਿਆਣਾ ਬੰਦਾ ਜਿਹੜਾ ਨਿਤ ਹੀ ਦੁਖੀ ਹੋਈ ਜਾਵੇ ਇਸ ਦੀਆਂ ਗੱਲਾਂ ਨੂੰ ਸੁਣ ਕੇ, ਇਸ ਦੀਆਂ ਇੱਛਾਵਾਂ ਨੂੰ ਸੁਣ ਕੇ। ਨਿਤ ਨਿਤ ਦੁਖੀਏ ਕੌਣ, ਕਹਿੰਦੇ ਮੈਥੋਂ ਨਹੀਂ ਇਸ ਦਾ ਭੌਂਕਣਾ ਸੁਣ ਹੁੰਦਾ ਤੇ ਨਿਤ ਨਿਤ ਦੁਖੀ ਹੋ ਹੁੰਦਾ, ਮੈਥੋਂ ਇਸ ਦੀਆਂ ਲੋੜਾਂ ਨਹੀਂ ਪੂਰੀਆਂ ਕਰ ਹੁੰਦੀਆਂ, ਮੇਰੇ ਪਾਸ ਇੰਨਾ ਟਾਈਮ ਨਹੀਂ ਹੈ। ਨਿਤ ਨਿਤ ਦੁਖੀਏ ਕੌਣ, ਤੰਨੀ ਬੁੱਝੇ ਦੇਰ ਹਾਂ ਕਿੱਤੀ ਵੱਗੇ ਪਾਉਣ। ਕਹਿੰਦੇ ਹਨ ਚਾਹੇ ਕਿਤਨਾ ਵੀ ਇਹ ਦੇਹੀ ਸ਼ੋਰ ਮਚਾਏ, ਮੈਂ ਆਪਣੇ ਕੰਨਾਂ ਚ ਰੂਹ ਦੇ ਲਿਆ ਹੈ, ਆਪਣੇ ਕੰਨਾਂ ਚ ਬੁੱਝੇ ਦੇ ਲਿਆ ਹਨ, ਮੈਂ ਸੁਣਦਾ ਹੀ ਨਹੀਂ ਹੈ ਵੀ ਇਹ ਕੀ ਚਾਹੁੰਦਾ ਹੈ। ਮਹਾਂਪੁਰਖਾਂ ਦੀ ਕਈਆਂ ਦੀ ਖੁਰਾਕ ਹਰ ਰੋਜ਼ ਇੱਕੋ ਹੀ ਹੁੰਦੀ, ਇੱਕੋ ਹੀ ਹੁੰਦੀ, ਉਹ ਚ ਕੋਈ ਵਰਾਇਟੀ ਨਹੀਂ ਹੁੰਦੀ। ਪੁਸ਼ਾਕ ਵੀ ਉਹਨਾਂ ਦੀ ਸਿੰਪਲ ਹੁੰਦੀ, ਖੁਰਾਕ ਵੀ ਸਿੰਪਲ ਹੁੰਦੀ ਹੈ, ਅਤੇ ਉਹਨਾਂ ਦੀ ਦੇਹੀ ਜੋ ਹੈ ਉਹ ਬਹੁਤੇ ਕਿਸਮ ਦੇ ਚਸਕਿਆਂ ਦੇ, ਬਹੁਤੀ ਕਿਸਮ ਦੀ ਬਦਲਾਹਟ ਦੀ ਆਦੀ ਨਹੀਂ ਰਹਿੰਦੀ। ਉਹਨਾਂ ਨੇ ਉਸਨੂੰ ਚੁੱਪ ਕਰਕੇ ਬਿਠਾਲ ਲਿਆ ਹੁੰਦਾ, ਜਿੱਦਾਂ ਕਿਸੇ ਨੂੰ ਝਿੜਕ ਕੇ ਬਿਠਾਲ ਦਿਓ ਕਿ ਬਸ ਹੋਰ ਤੈਨੂੰ ਕੁਛ ਨਹੀਂ ਮਿਲੇਗਾ। ਇਸ ਤਰ੍ਹਾਂ ਉਹਨਾਂ ਨੇ ਆਪਣੀ ਦੇਹੀ ਨੂੰ ਸਾਧ ਲਿਆ ਹੁੰਦਾ ਹੈ। ਕਹਿੰਦੇ ਮੈਂ ਆਪਣੇ ਕੰਨਾਂ ਚ ਰੂਹ ਦੇ ਲਿਆ, ਇਸ ਦੀ ਗੱਲ ਹੀ ਨਹੀਂ ਸੁਣਦਾ, ਇਸ ਦੀ ਗੱਲ ਨਹੀਂ ਸੁਣਦਾ। ਤਾਂ ਨੰਬਰ ਇੱਕ ਅਭਿਆਸ ਹੈ, ਦੇਹੀ ਦੇ ਲੈਵਲ ਤੇ, ਬਾਡੀ ਦੇ ਲੈਵਲ ਤੇ ਅਭਿਆਸ ਕਰੋ, ਤਪੱਸਿਆ ਕਰੋ, ਇਸ ਨੂੰ ਸਾਧੋ, ਇਸ ਦੇ ਵਿੱਚ ਡਿਸਿਪਲਨ ਲਿਆਓ, ਡਿਸਿਪਲਨ ਲਿਆਓ, ਔਰ ਇਸ ਨੂੰ ਆਪਣੇ ਅੰਡਰ ਕੰਟਰੋਲ ਲਿਆਓ, ਇਸ ਉੱਤੇ ਮਾਸਟਰੀ ਅਚੀਵ ਕਰੋ, ਔਰ ਇਸ ਤੋਂ ਜੋ ਕੰਮ ਲੈਣਾ ਹੈ ਉਹ ਲੈਣ ਦੀ ਕੋਸ਼ਿਸ਼ ਕਰੋ। ਇਸ ਨੂੰ ਖਲਾਈ ਪਲਾਈ ਜਾਣ ਦੇ ਵਿੱਚ ਹੀ, ਸਜਾਈ ਤਜਾਈ ਜਾਣ ਦੇ ਵਿੱਚ ਹੀ ਨਾ ਰੁੱਝੇ ਰਹੋ। ਬਾਣੀ ਪਹਿਲਾ ਲੈਵਲ ਇਹ ਦੱਸਦੀ ਹੈ ਕਿ ਨਾਮ ਜਪਣ ਦੇ ਵਾਸਤੇ ਇਹ ਦੇਹੀ ਇੰਸਟਰੂਮੈਂਟ ਹੈ, ਜੇ ਇਹੀ ਰਾਈਟ ਸ਼ੇਪ ਐਂਡ ਕੰਡੀਸ਼ਨ ਦੇ ਵਿੱਚ ਨਹੀਂ ਹੈ ਤੁਸੀਂ ਨਾਮ ਨਹੀਂ ਜਪ ਸਕਦੇ। ਇਸ ਕਰਕੇ ਦੇਹੀ ਨੂੰ ਸੋਧੋ, ਬਾਕੀ ਦੇ ਹੋਰ ਥੋੜੇ ਜਿਹੇ ਸਪੋਰਟਿੰਗ ਪ੍ਰਮਾਣ ਤਾਂ ਕਿ ਇਹ ਹੋਰ ਸਾਡੇ ਦਿਲਾਂ ਚ ਉਤਰ ਜਾਏ। ਬਾਬਾ ਜੀ ਆਖਦੇ ਹਨ ਰਾਮ ਰਤਨ ਤਬ ਪਾਈਏ ਜੋ ਪਹਿਲੇ ਤਜੇ ਸਰੀਰ। ਸਪਸ਼ਟ ਕਰਤਾ ਨਾ, ਰਾਮ ਰਤਨ ਉਹ ਰਾਮ ਜਿਊਲ ਤਾਂ ਪਾਉਣਾ ਹੈ, ਤਾਂ ਮਿਲਣਾ ਹੈ ਜੇ ਪਹਿਲਾਂ ਸਰੀਰ ਵੱਲੋਂ ਧਿਆਨ ਹਟਾਓਗੇ। ਜੋ ਪਹਿਲੇ ਤਜੇ ਸਰੀਰ, ਇੱਕ ਪਾਸੇ ਸਰੀਰ ਦੇ ਰਸ ਹਨ, ਸਵਾਦ ਹਨ, ਇੱਕ ਪਾਸੇ ਉਹ ਰਾਮ ਰਤਨ ਦਾ ਰਸ ਹੈ। ਕਹਿੰਦੇ ਹਨ ਉਹ ਇਸਨਾਂ ਨੂੰ ਛੱਡੋਗੇ ਤਾਂ ਹੀ ਉਹ ਤੁਹਾਨੂੰ ਪ੍ਰਾਪਤ ਹੋਵੇਗਾ ਨਾ। ਰਾਮ ਰਤਨ ਤਬ ਪਾਈਏ ਜੋ ਪਹਿਲੇ ਤਜੇ ਸਰੀਰ। ਇਸ ਤੋਂ ਆਹਿਸਤਾ ਆਹਿਸਤਾ ਆਹਿਸਤਾ ਆਹਿਸਤਾ ਉੱਚੇ ਉੱਠਣ ਦੀ ਕੋਸ਼ਿਸ਼ ਕਰੋ। ਬਾਬਾ ਜੀ ਆਖਦੇ ਹਨ ਤਰਕ ਕਾਇਆ ਸਦਕੇ ਵਿੱਚ ਦੇ ਕਰਤਾ ਬੀਆ। ਧਰਤੀ ਇਹ ਕਾਇਆ ਹੈ, ਧਰਤੀ ਇਹ ਜਿਹੜੀ ਬਾਡੀ ਹੈ ਨਾ, ਕਾਇਆ ਹੈ, ਦੇਹੀ ਹੈ, ਇਹ ਹੈ ਧਰਤੀ।
ਕਹਿੰਦੇ ਇਸ ਧਰਤੀ ਨੂੰ ਜਿੰਨੀ ਦੇਰ ਤੱਕ ਨਹੀਂ ਸੁਧਾਰਿਆ, ਜਿੰਨੀ ਦੇਰ ਤੱਕ ਇਸ ਨੂੰ ਨਹੀਂ ਸੁਧਾਰਿਆ ਉਤਨੀ ਦੇਰ ਤੱਕ ਇਸ ਦੇ ਵਿੱਚ ਨਾਮ ਦਾ ਬੀਜ ਨਹੀਂ ਬੀਜਿਆ ਜਾ ਸਕਦਾ। ਸੋ ਇਸ ਧਰਤੀ ਨੂੰ ਸੁਧਾਰਨ ਦਾ ਭਾਵ ਹੈ ਇਸ ਨੂੰ ਬਹੁਤ ਹੀ ਪਵਿੱਤਰ ਰੱਖਿਆ ਜਾਏ, ਸਾਫ ਸੁਥਰੀ ਰੱਖਿਆ ਜਾਏ ਔਰ ਇਸ ਧਰਤੀ ਦੇ ਦੁਆਰਾ ਇਸ ਨੂੰ ਸਾਧਣਾ ਹੈ ਕਿ ਇਸ ਦੀਆਂ ਆਦਤਾਂ ਨਾ ਵਿਗੜਨ, ਇਹ ਖਾਣ ਪੀਣ ਦੇ ਵਿੱਚ ਹੀ ਮਸਤ ਨਾ ਰਹਿ ਜਾਏ। ਬਹੁਤ ਕੁਛ ਅਸੀਂ ਗਲਤ ਖਾਂਦੇ ਹਾਂ, ਬਹੁਤ ਕੁਛ ਅਸੀਂ ਗਲਤ ਪੀਂਦੇ ਹਾਂ, ਉਸ ਨੂੰ ਮੈਂ ਡਿਟੇਲ ਚ ਨਹੀਂ ਕਹਿਣਾ ਚਾਹੁੰਦਾ। ਆਪ ਸਮਝ ਆਓਗੇ ਕਿ ਜਿਤਨੀ ਦੇਰ ਤੱਕ ਤਨ ਹੀ ਅਸੀਂ ਇਸ ਨੂੰ ਨਹੀਂ ਸੁਧਾਰਿਆ, ਇਸ ਦਾ ਖਾਣਾ ਪੀਣਾ ਨਹੀਂ ਸੁਧਾਰਿਆ, ਉਤਨੀ ਦੇਰ ਤੱਕ ਨਾਮ ਦਾ ਬੀਜ ਨਹੀਂ ਬੀਜ ਹੋਏਗਾ। ਸੋ ਨੰਬਰ ਇੱਕ ਹੈ ਔਰ ਕਿਸ ਐਕਸਟ੍ਰੀਮ ਤੱਕ ਇਸ ਨੂੰ ਸੁਧਾਰਨਾ ਹੈ ਉਹ ਪ੍ਰਮਾਣ ਦੇ ਕੇ ਫਿਰ ਮੈਂ ਮਨ ਦੇ ਲੈਵਲ ਦੀ ਗੱਲ ਆਰੰਭ ਕਰਾਂਗਾ। ਹੁਣ ਤੁਸੀਂ ਸੁਣ ਕੇ ਆਪ ਜੀ ਨੇ ਅੰਦਾਜ਼ਾ ਲਗਾ ਲੈਣਾ ਕਿ ਬਾਬਾ ਜੀ ਕਿਸ ਕਿਸਮ ਦੀ ਦੇਹੀ ਸਾਨੂੰ ਚਾਹੁੰਦੇ ਹਨ ਕਿ ਅਸੀਂ ਇਸ ਨੂੰ ਡਿਵੈਲਪ ਕਰੀਏ। ਕਹਿੰਦੇ ਹਨ ਕੰਗੂ ਕੀ ਕਾਇਆ ਰਤਨਾ ਕੀ ਲਲਤਾ ਅਗਰ ਵਾਸ ਤਨ ਸਾਸ ਅੱਠ ਤੀਰਥ ਕਾ ਮੁਖ ਟਿੱਕਾ ਤਿਤ ਘੱਟ ਨਾਮ ਨਿਵਾਸ ਉਤਮਤੀ ਸਲਾਹਣਾ ਸੱਚ ਨਾਮ ਗੁਣਤਾਸ। ਹੁਣ ਇਸ ਦੇ ਅਰਥ ਕਹਿੰਦੇ ਕੰਗੂ ਕੀ ਕਾਇਆ, ਇਹ ਜਿਹੜੀ ਤੁਹਾਡੀ ਕਾਇਆ ਹੈ ਨਾ ਇਹ ਇਤਨੀ ਸ਼ੁੱਧ ਹੋਵੇ, ਇਤਨੀ ਸ਼ੁੱਧ ਹੋਵੇ ਜਿਸ ਤਰ੍ਹਾਂ ਕਿ ਕੇਸਰ ਹੁੰਦਾ ਹੈ, ਕੰਗੂ ਕੇਸਰ ਨੂੰ ਆਖਦੇ, ਪੂਜਾ ਪਾਠ ਆਦਿ ਦੇ ਵਿੱਚ ਸਮੱਗਰੀ ਦੇ ਵਿੱਚ ਕੇਸਰ ਵਰਤਿਆ ਜਾਂਦਾ ਹੈ, ਕੇਸਰ ਨੂੰ ਸ਼ੁੱਧ ਮੰਨਦੇ ਹਨ। ਕੇਸਰ ਜਿਤਨੀ ਸ਼ੁੱਧ ਇਹ ਕਾਇਆ ਹੋਵੇ, ਉਹ ਕਾਇਆ ਕੇਸਰ ਜਿਤਨੀ ਤਾਂ ਹੀ ਸ਼ੁੱਧ ਹੋ ਸਕਦੀ ਹੈ ਅਗਰ ਇਸ ਦੀ ਸ਼ੁੱਧਤਾਈ ਸੁਚਮ ਸਫਾਈ ਜੋ ਹੈ ਉਹ ਰੱਖੀ ਜਾਏ। ਇਤਨੀ ਇਹ ਸ਼ੁੱਧ ਪਵਿੱਤਰ ਹੋਵੇ ਕਿ ਇਸ ਦੇ ਪਾਸ ਬੈਠਿਆਂ ਇਸ ਦੀਆਂ ਜਿਹੜੀਆਂ ਵਾਈਬ੍ਰੇਸ਼ਨਸ ਹਨ ਉਹ ਬਹੁਤ ਪਿਆਰੀਆਂ ਬਹੁਤ ਸ਼ੁੱਧ ਹੋਣ। ਕਈ ਬੰਦਿਆਂ ਦੀ ਕਾਇਆ ਹੀ ਐਸੀ ਹੁੰਦੀ ਹੈ ਕਿ ਉਹਨਾਂ ਦੇ ਨਜ਼ਦੀਕ ਬੈਠ ਕੇ ਤੁਸੀਂ ਡਿਸਟਰਬ ਹੋ ਜਾਓ, ਨਜ਼ਦੀਕ ਬੈਠ ਕੇ ਡਿਸਟਰਬ ਹੋ ਜਾਓਗੇ, ਸਿਰਫ ਹੋਰ ਕੋਈ ਗੱਲਬਾਤ ਉਹ ਨਾ ਕਰਨ ਪਰ ਜਸਟ ਅਫੈਕਟ ਆਫ ਦਾ ਬਾਡੀ ਇਜ਼ ਸੋ ਹੈਵੀ ਕਿਉਂਕਿ ਬਾਡੀ ਦੇ ਅੰਦਰ ਜੋ ਬਹੁਤ ਕੁਛ ਐਸਾ ਹੈ ਜੋ ਬਲਿਆ ਹੈ ਉਹ ਚੱਲ ਰਿਹਾ ਹੈ। ਜਿਹੜੇ ਅਸ਼ੁੱਧ ਖਿਆਲ ਹਨ, ਬੁਰੇ ਖਿਆਲ ਹਨ, ਉਹ ਬਾਡੀ ਨੂੰ ਵੀ ਅਸ਼ੁੱਧ ਕਰਦੇ ਹਨ ਅਤੇ ਬਾਡੀ ਤੋਂ ਉਸ ਤਰ੍ਹਾਂ ਦੀ ਫਿਰ ਬਾਹਰ ਜੋ ਵਾਈਬ੍ਰੇਸ਼ਨਸ ਨਿਕਲਦੀਆਂ ਹਨ। ਹੁਣ ਕੋਈ ਸਾਡੇ ਵੱਲ ਅੱਖੀਆਂ ਪਾਰਟ ਆਫ ਦਾ ਬਾਡੀ ਹਨ ਲੇਕਿਨ ਇਹਨਾਂ ਦੇ ਵਿੱਚ ਸ਼ੁੱਧਤਾ ਹੀ ਨਹੀਂ ਹੈ। ਕੋਈ ਸਾਡੇ ਵੱਲ ਸਟੇਅਰ ਕਰੇ ਤਾਂ ਅਸੀਂ ਅਨਕੰਫਰਟੇਬਲ ਫੀਲ ਕਰਨਾ ਸ਼ੁਰੂ ਕਰ ਦਿੰਦੇ ਹਾਂ। ਇਹ ਅੱਖਾਂ ਕਿਉਂਕਿ ਸ਼ੁੱਧ ਨਹੀਂ ਹਨ, ਇਹਨਾਂ ਅੱਖਾਂ ਚ ਪਿਆਰ ਨਹੀਂ ਹੈ, ਇਹਨਾਂ ਅੱਖਾਂ ਦੇ ਵਿੱਚ ਮਿਠਾਸ ਨਹੀਂ ਹੈ, ਇਹਨਾਂ ਦੇ ਵਿੱਚ ਦ੍ਰਿਸ਼ਟੀ ਦੇ ਵਿੱਚ ਵਿਕਾਰ ਹੈ, ਬੁਰਿਆਈ ਹੈ, ਗੰਦਗੀ ਹੈ। ਤੋ ਇਹ ਅੱਖਾਂ ਹੀ ਜਦੋਂ ਅਸੀਂ ਕਿਸੇ ਵੱਲ ਕਰਦੇ ਹਾਂ ਦੇ ਮੇਕ ਦਾ ਅਦਰ ਪਰਸਨ ਫੀਲ ਵੈਰੀ ਅਨਕੰਫਰਟੇਬਲ ਕਿਉਂਕਿ ਦੇਹੀ ਸ਼ੁੱਧ ਨਹੀਂ ਹੈ। ਇੱਕ ਪਾਸੇ ਬਾਣੀ ਚ ਤਰਸਦੇ ਹਨ ਕਿ ਗੁਰੂ ਬਾਬਾ ਜੀ ਸਾਡੇ ਵੱਲ ਨਿਗਾਹ ਕਰੋ, ਸਾਧੂ ਮਹਾਂਪੁਰਸ਼ਾਂ ਨੂੰ ਲੋਕ ਕਹਿੰਦੇ ਹਨ ਸਾਡੇ ਵੱਲ ਅੱਖੀਆਂ ਕਰੋ, ਸਾਡੇ ਵੱਲ ਦੇਖੋ, ਕੰਟਰਾਸਟ ਦੇਖੋ। ਕਿਸੇ ਦਾ ਸਾਡੇ ਵੱਲ ਦੇਖਣਾ ਸਾਨੂੰ ਬੌਦਰਿੰਗ ਹੁੰਦਾ ਹੈ, ਕਿਸੇ ਦਾ ਸਾਡੇ ਵੱਲ ਦੇਖਣਾ ਸਾਨੂੰ ਸ਼ਾਂਤ ਕਰ ਦਿੰਦਾ ਹੈ। ਅੱਖਾਂ ਤੇ ਉਹੀ ਹਨ, ਦੇਹੀ ਤੇ ਉਹੀ ਹੈ। ਕਿਸੇ ਦੀਆਂ ਅੱਖੀਆਂ ਇਤਨੀਆਂ ਸ਼ੁੱਧ ਹੋ ਚੁੱਕੀਆਂ ਹਨ ਕਿ ਉਹਨਾਂ ਦੇ ਵਿੱਚੋਂ ਰੱਬ ਅਤੇ ਉਸ ਦੀਆਂ ਵਾਈਬ੍ਰੇਸ਼ਨਸ ਮਿਲਦੀਆਂ ਹਨ। ਕਿਸੇ ਦੀਆਂ ਅੱਖੀਆਂ ਅਜਿਹੀਆਂ ਹਨ ਉਹਨਾਂ ਦੇ ਵਿੱਚੋਂ ਕੁਝ ਹੋਰ ਹੀ ਦਿਸਦਾ ਹੈ। ਦੇਹੀ ਨੂੰ ਸੁੱਧ ਸ਼ੁੱਧ ਕਰੋ, ਪਵਿੱਤਰ ਕਰੋ। ਕੰਗੂ ਕੀ ਕਾਇਆ, ਕਹਿੰਦੇ ਕਾਇਆ ਨੂੰ ਕੇਸਰ ਵਰਗੀ ਸ਼ੁੱਧ ਕਰ ਦਿਓ। ਰਤਨਾ ਕੀ ਲਲਤਾ, ਨੰਬਰ 2, ਲਲਤਾ ਆਖਦੇ ਹਨ ਇਸ ਜੀਵ ਨੂੰ, ਜ਼ਬਾਨ ਨੂੰ। ਕਹਿੰਦੇ ਇਹ ਜਿਹੜੀ ਜ਼ਬਾਨ ਹੈ ਇਸ ਦੇ ਵਿੱਚੋਂ ਜਿਹੜੇ ਲਫ਼ਜ਼ ਨਿਕਲਣ, ਬੋਲ ਨਿਕਲਣ, ਉਹ ਇਸ ਤਰ੍ਹਾਂ ਹੋਣ ਜਿਸ ਤਰ੍ਹਾਂ ਰਤਨ, ਹੀਰੇ, ਮੋਤੀ, ਜਵਾਹਰਾਤ ਨਿਕਲ ਰਹੇ ਹੋਣ। ਇਹ ਦੇਹੀ ਦੀ ਸਾਧਨਾ ਹੈ,
ਹੁਣ ਆਪ ਸਾਰੇ ਹੀ ਆਪਣੇ ਆਪ ਨੂੰ ਸਵਾਲ ਕਰ ਲਓ ਕਿ ਜਦੋਂ ਅਸੀਂ ਬੋਲਦੇ ਹਾਂ ਉਦੋਂ ਕੀ ਨਿਕਲਦਾ ਹੈ, ਕੀ ਨਿਕਲਦਾ ਹੈ? ਰਤਨ ਨਿਕਲਦੇ ਹਨ, ਜਵਾਹਰਾਤ ਨਿਕਲਦੇ ਹਨ, ਮੋਤੀ ਨਿਕਲਦੇ ਹਨ, ਯਾਨੀ ਵਚਨ ਹੀ ਮੋਤੀਆਂ ਵਰਗੇ ਹੋਣ, ਮੋਤੀਆਂ ਵਰਗੇ ਵਚਨ ਹੋਣ। ਜੂਲਸ ਨਿਕਲਣ ਸਾਡੇ ਸ਼ਬਦਾਂ ਦੇ ਵਿੱਚੋਂ, ਸਾਡੇ ਵਚਨਾਂ ਦੇ ਵਿੱਚੋਂ। ਕੋਈ ਇੰਤਜ਼ਾਰ ਕਰੇ ਕਿ ਇਹ ਕੁਛ ਬੋਲਣ। ਕਈ ਦਫਾ ਅਸੀਂ ਸੜਕ ਹੋਏ ਪਏ ਹੁੰਦੇ ਹਾਂ ਵੀ ਇਹ ਬੋਲੀ ਕਿਉਂ ਜਾ ਰਿਹਾ। ਇਸ ਕਰਕੇ ਬਾਬਾ ਜੀ ਆਖਦੇ ਹਨ ਬਹੁਤ ਘੱਟ ਬੋਲੋ, ਬਹੁਤ ਘੱਟ ਬੋਲੋ, ਤਾਂ ਕਿ ਦੂਸਰੇ ਈਗਰ ਹੋਣਗੇ ਤੁਹਾਤੋਂ ਕੁਛ ਸੁਣਨ ਦੇ ਲਈ। ਅਤੇ ਇੱਕ ਅਭਿਆਸ ਇਹ ਕਰੋ ਕਿ ਜਦੋਂ ਕੋਈ ਮਨ ਚ ਥਾਟ ਆਉਂਦਾ ਹੈ ਬੋਲਣ ਲਈ, ਕਿ ਸਵਾਲ ਕਰਦੇ ਹਨ ਵੀ ਥੋੜਾ ਬੋਲਣ ਦਾ ਅਭਿਆਸ ਕਿਵੇਂ ਕਰੀਏ, ਥੋੜਾ ਬੋਲਣ ਦਾ ਅਭਿਆਸ ਕਿਵੇਂ ਕਰੀਏ। ਉਸ ਦਾ ਇੱਕ ਢੰਗ ਹੈ ਕਿ ਜਦੋਂ ਤੁਸੀਂ ਬੋਲਣ ਲੱਗੇ ਹੋ, ਕੁਛ ਕਹਿਣ ਲੱਗੇ ਹੋ, ਉਦੋਂ ਮਨ ਚ ਇੱਕ ਥਾਟ ਸੋਚ ਲਓ ਪਹਿਲਾਂ ਕਿ ਜੇ ਅਗਰ ਮੈਂ ਨਾ ਬੋਲਾਂ ਤੇ ਫਿਰ ਕੀ ਫਰਕ ਪੈ ਜਾਏਗਾ। ਵਟ ਡਿਫਰੈਂਸ ਇਟ ਵਿਲ ਮੇਕ ਇਫ ਆਈ ਡੋਂਟ ਸੇ ਐਨੀਥਿੰਗ। ਆਪ ਜੀ ਦੇਖੋਗੇ ਕਿ ਤੁਹਾਡੀ 75% ਜੋ ਹੈ ਬੋਲਣ ਦੀ ਜ਼ਰੂਰਤ ਜਿਹੜੀ ਹੈ ਉਹ ਘੱਟ ਜਾਏਗੀ, ਨਹੀਂ ਰਹਿ ਜਾਏਗੀ। ਦੇਰ ਇਜ਼ ਨੋ ਨੀਡ ਟੂ ਕੀਪ ਔਨ ਟਾਕਿੰਗ ਆਲ ਦਾ ਟਾਈਮ। ਸਾਇਲੈਂਸ ਵੀ ਡਿਵੈਲਪ ਕਰਨੀ ਚਾਹੀਦੀ ਹੈ, ਬਾਡੀ ਸਾਡੀ ਨੂੰ ਸਾਇਲੈਂਸ ਦੀ ਵੀ ਜ਼ਰੂਰਤ ਹੈ। ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਹੀਂ ਬੋਲਣਾ, ਇਹ ਵੀ ਸਾਧਨਾ ਹੈ ਦੇਹੀ ਦੀ। ਬਹੁਤ ਜ਼ਿਆਦਾ ਦੇਖਣਾ ਵੀ ਉਹ ਵੀ ਗਲਤੀ ਹੈ। ਇਸ ਕਰਕੇ ਇਹ ਵੀ ਅਭਿਆਸ ਕਰਨਾ ਚਾਹੀਦਾ ਹੈ ਕਿ ਹਰ ਵੇਲੇ ਕੁਛ ਨਾ ਕੁਛ ਦੇਖਦੇ ਹੀ ਨਹੀਂ ਰਹਿਣਾ ਚਾਹੀਦਾ। ਜਦੋਂ ਦੇਖਣ ਦੀ ਜ਼ਰੂਰਤ ਹੈ ਉਦੋਂ ਦੇਖੋ। ਹੁਣ ਗੁਰਦੁਆਰਾ ਸਾਹਿਬ ਦੇ ਵਿੱਚ ਅੱਖਾਂ ਬੰਦ ਕਰਕੇ ਬੈਠਣ ਦੀ ਆਦਤ ਪਾਉਣੀ ਚਾਹੀਦੀ ਹੈ, ਕਿਉਂਕਿ ਇੱਥੇ ਕੁਛ ਦੇਖਣ ਦੀ ਜ਼ਰੂਰਤ ਨਹੀਂ ਹੈ। ਪਰ ਅਸੀਂ ਆਲੇ ਦੁਆਲੇ ਦੇਖਦੇ ਰਹੀਏ, ਕੌਣ ਆਉਂਦਾ ਹੈ, ਕੌਣ ਜਾਂਦਾ ਹੈ, ਕਿਸੇ ਨੇ ਕੀ ਪਾਇਆ, ਕਿਸੇ ਨੇ ਕੀ ਨਹੀਂ ਪਾਇਆ। ਉਹਦੇ ਨਾਲ ਮਾਇੰਡ ਐਕਟੀਵੇਟ ਹੁੰਦਾ ਹੈ, ਫਿਰ ਮਾਇੰਡ ਆਪਣੀ ਜਜਮੈਂਟ ਪਾਸ ਕਰਦਾ ਹੈ। ਅੱਖੀਆਂ ਨੂੰ ਵੀ ਬੰਦ ਕਰਨ ਦਾ ਇੱਕ ਅਭਿਆਸ ਹੈ ਕਿ ਤੁਸੀਂ ਇਕੱਲੇ ਬੈਠੇ ਹੋ, ਅੱਖਾਂ ਬੰਦ ਕਰਕੇ ਬੈਠ ਜਾਓ। ਔਰ ਜੇ ਜਦੋਂ ਕੁਛ ਸੁਣਨ ਦੀ ਨਹੀਂ ਜ਼ਰੂਰਤ ਉਦੋਂ ਬਿਲਕੁਲ ਨਾ ਸੁਣੋ, ਜਦੋਂ ਕੁਛ ਕਹਿਣ ਦੀ ਨਹੀਂ ਜ਼ਰੂਰਤ ਉਦੋਂ ਕੁਛ ਨਾ ਕਹੋ। ਜਦੋਂ ਵੀ ਬੋਲਣ ਨੂੰ ਦਿਲ ਕਰੇ, ਕੁਛ ਕਹਿਣ ਨੂੰ ਦਿਲ ਕਰੇ, ਆਪਣੇ ਅੰਦਰ ਇਹ ਸਵਾਲ ਲਿਆਓ ਕਿ ਅਗਰ ਮੈਂ ਨਾ ਕਹਾਂ ਤੇ ਫਿਰ ਕੀ ਫਰਕ ਪੈ ਜਾਏਗਾ। ਕੋਈ ਫਰਕ ਨਹੀਂ ਪਏਗਾ। ਸੋ ਥੋੜਾ ਬੋਲਣਾ, ਦੇਹੀ ਨੂੰ ਸੋਧਣਾ। ਮਹਾਰਾਜ ਜੀ ਕਹਿੰਦੇ ਨੇ ਰਤਨਾ ਕੀ ਲਲਤਾ ਹੈ, ਤਾਂ ਕਿ ਜਦੋਂ ਬਹੁਤ ਥੋੜਾ ਬੋਲੋਗੇ, ਜਿਹੜੀ ਐਨਰਜੀ ਵੇਸਟ ਹੁੰਦੀ ਹੈ ਬੋਲਣ ਦੇ ਵਿੱਚ, ਉਹ ਜਿਹੜੀ ਹੈ ਉਹ ਬਚ ਜਾਏਗੀ। ਅਤੇ ਬਹੁਤ ਸੋਚ ਸਮਝ ਕੇ ਬੋਲੋਗੇ ਤੇ ਕਹਿੰਦੇ ਹਨ ਫਿਰ ਤੁਹਾਡਾ ਬੋਲਣਾ ਇਸ ਤਰ੍ਹਾਂ ਹੋਏਗਾ ਜਿਵੇਂ ਤੁਹਾਡੀ ਜ਼ਬਾਨ ਦੇ ਵਿੱਚੋਂ, ਬੋਲਾਂ ਦੇ ਵਿੱਚੋਂ ਰਤਨ ਜਵਾਹਰਾਤ ਨਿਕਲ ਰਹੇ ਹੋਣ, ਹੀਰੇ ਨਿਕਲ ਰਹੇ ਹੋਣ। ਰਤਨਾ ਕੀ ਲਲਤਾ, ਕੰਗੂ ਕੀ ਕਾਇਆ, ਦੇਹੀ ਨੂੰ ਇਤਨੀ ਸ਼ੁੱਧ, ਇਤਨੀ ਪਿਆਰੀ ਹੋਵੇ ਕਿ ਇਤਨੀ ਸਵੱਛ ਹੋਵੇ ਕਿ ਇਹ ਕੇਸਰ ਵਰਗੀ ਹੋਵੇ। ਜ਼ਬਾਨ ਜਿਹੜੀ ਹੈ ਕਹਿੰਦੇ ਉਹ ਇਸ ਤਰ੍ਹਾਂ ਦੀ ਹੋਵੇ ਜਿਸ ਤਰ੍ਹਾਂ ਲਲਿਤਾ, ਇਸ ਤਰ੍ਹਾਂ ਦੀ ਹੋਵੇ ਜਿਸ ਤਰ੍ਹਾਂ ਇਸ ਦੇ ਵਿੱਚੋਂ ਮੋਤੀ ਕਿਰ ਰਹੇ ਹੋਣ। ਰਤਨਾ ਕੀ ਲਲਤਾ ਅਗਰ ਵਾਸ ਤਨ ਸਾਸ, ਤਨ ਦੇ ਵਿੱਚੋਂ ਜਿਹੜਾ ਸਵਾਸ ਆ ਰਿਹਾ ਹੈ ਅਤੇ ਜਾ ਰਿਹਾ ਹੈ, ਅਗਰ ਵਾਸ ਇੱਕ ਜੰਗਲਾਂ ਚ ਦਰਖਤ ਹੁੰਦਾ ਹੈ ਜਿਸ ਦੀ ਬੜੀ ਅੱਛੀ ਸੁਗੰਧੀ ਹੁੰਦੀ ਹੈ, ਕਹਿੰਦੇ ਹਰ ਸਵਾਸ ਦੇ ਵਿੱਚੋਂ ਕਹਿੰਦੇ ਵਾਹਿਗੁਰੂ ਪਰਮੇਸ਼ਵਰ ਦੀ ਯਾਦ ਆਵੇ ਤੇ ਉਸ ਦੀ ਸੁਗੰਧੀ ਆਵੇ। ਹਰ ਸਵਾਸ ਦੇ ਵਿੱਚੋਂ ਵਾਹਿਗੁਰੂ ਦੀ ਯਾਦ ਦੀ ਸੁਗੰਧੀ ਆਵੇ। ਅਗਰ ਵਾਸ ਤਨ ਸਾਸ, 68 ਤੀਰਥ ਕਾ ਮੁਖ ਟਿੱਕਾ, ਕਹਿੰਦੇ ਫਿਰ ਉਹ ਬਾਡੀ ਇਸ ਤਰ੍ਹਾਂ ਦੀ ਬਣ ਜਾਏਗੀ ਜਿੱਦਾਂ 68 ਤੀਰਥਾਂ ਦਾ ਟਿੱਕਾ ਉਸਦੇ ਮੱਥੇ ਤੇ ਲੱਗਾ ਹੈ, ਭਾਵ ਉਸ ਇਨਸਾਨ ਨੂੰ ਅਗਰ ਕੋਈ ਦੇਖੇਗਾ ਤੇ ਇਸ ਤਰ੍ਹਾਂ ਲੱਗੇਗਾ ਕਿ 68 ਤੀਰਥਾਂ ਦਾ ਹੀ ਦਰਸ਼ਨ ਹੋ ਗਿਆ। 68 ਤੀਰਥਾਂ ਦਾ ਦਰਸ਼ਨ ਉਸਦੇ ਸਰੀਰ ਨੂੰ ਦੇਖ ਕੇ ਹੀ ਹੋ ਗਿਆ। ਦਰਸ਼ਨ ਭੇਟ ਹੋਤ ਨਿਹਾਲ, 68 ਤੀਰਥ ਕਾ ਮੁਖ ਟਿੱਕਾ ਤਿਤ ਘੱਟ, ਕਹਿੰਦੇ ਇਸ ਤਰ੍ਹਾਂ ਦੀ ਜਿਹੜੀ ਦੇਹੀ ਸੋਧੀ ਹੋਈ ਹੈ ਉਸ ਹੀ ਹਿਰਦੇ ਦੇ ਵਿੱਚ ਵਾਹਿਗੁਰੂ ਵਾਲੀ ਮੱਤ ਜਿਹੜੀ ਹੈ ਉਸਦਾ ਵਿਕਾਸ ਹੁੰਦਾ ਹੈ, ਉਹ ਖਿੜਦੀ ਹੈ। ਤਾਂ ਸਭ ਤੋਂ ਪਹਿਲਾ ਪੁਆਇੰਟ ਹੈ ਆਪਣੀ ਦੇਹੀ ਨੂੰ ਡਿਸਿਪਲਨ ਚ ਲਿਆਉਣਾ। ਖਾਣਾ, ਪੀਣਾ, ਬੋਲਣਾ, ਚੱਲਣਾ, ਸੁਣਨਾ, ਦੇਖਣਾ ਇਤਿਹਾਸ,
आओ उस तो बाद क्योंकि महाराज जी ने आख्या भांडा धोए इस भांडे नूं धोना है इस शरीर रूपी भांडा है अंदरों मैला होया पिया है इस नूं साफ करना है इस दीआं आत्तां नूं साफ करना है सो इस भांडे नूं योग बनाना है कि इस नाम रूपी अमृत पै सके बैस धूप देवो तौ दूधे को जावो इस भांडे नूं धोवो सुगंधी दिओ इस दे विच वाहिगुरु दे प्यार दी सुगंधी होवे शुभ गुणा दी सुगंधी होवे निम्रता दी सुगंधी होवे इस भांडे च निम्रता होवे इस भांडे दे विच केयरिंगनैस होवे गिविंगनैस होवे इस भांडे दे विच फॉरगिविंगनैस होवे मुआफी होवे इस भांडे दे विच तमाम किस्म दे गुण होण इस भांडे दे अंदर श्रद्धा होवे कहिंदे तां इह जाके भांडा शुद्ध हुंदा है ते जदों इह भांडा शुद्ध हुंदा है तुसी एक लैवल ते कम कर लिया हुण अगला है दूसरा लैवल वह है माइंड दा माइंड दी साडी बहुत वड्डी प्रॉब्लम है गुरु तेग बहादुर साहब महाराज आखदे हन

ਜਦੋਂ ਹੀ ਥਾਟ ਆਉਣ ਲੱਗੇ ਉਦੋਂ ਹੀ ਆਖੋ ਮਨ ਕਿੱਥੇ ਚੱਲਣਾ, ਕਿਤੇ ਜਾਣ ਦੀ ਜ਼ਰੂਰਤ ਨਹੀਂ ਹੈ, ਘਰੇ ਹੀ ਰਹੋ, ਅੰਦਰ ਹੀ ਰਹੋ। ਕਹਾਂ ਚਲੋ ਮਨ, ਰਹੋ ਘਰੇ, ਮਨ ਰੇ ਥਿਰ ਰਹੋ, ਮਤ ਕਤ ਜਾਹੀ ਜੀਓ। ਉਦੋਂ ਮਨ ਨੂੰ ਕਮਾਂਡ ਕਰੋ, ਮਨ ਨੂੰ ਆਖੋ ਕਿ ਮਨ ਰੇ ਥਿਰ ਰਹੋ, ਦੇਰ ਇਜ਼ ਨੋ ਨੀਡ ਟੂ ਗੋ ਐਨੀਵੇਅਰ, ਦੇਰ ਇਜ਼ ਨੋ ਨੀਡ ਟੂ ਗੋ ਐਨੀਵੇਅਰ, ਇੱਥੇ ਰਹੋ, ਬੀ ਪ੍ਰੈਜੈਂਟ। ਮਨ ਰੇ ਫਿਰ ਰਹੋ, ਮਤ ਕਤ ਜਾਹੀ ਜੀਓ, ਕਿਤੇ ਜਾਣ ਦੀ ਜ਼ਰੂਰਤ ਨਹੀਂ, ਮਤ ਜਾ ਕਿਤੇ ਵੀ, ਇੱਥੇ ਰਹਿ। ਫਿਰ ਜਦੋਂ ਮਨ ਜਾਣ ਲੱਗੇ ਉਦੋਂ ਇਹਨਾਂ ਦੋਵਾਂ ਪੰਕਤੀਆਂ ਨੂੰ ਇਸਤੇਮਾਲ ਕਰਨਾ, ਮਨ ਰੇ ਫਿਰ ਰਹੋ, ਮਤ ਕਤ ਜਾਹੀ ਜੀਓ। ਇਹ ਤੁਸੀਂ ਤਾਂ ਹੀ ਕਰ ਸਕੋਗੇ ਇਫ ਯੂ ਆਰ ਵਾਚਿੰਗ ਦਾ ਮਾਇੰਡ, ਜੇ ਤੁਸੀਂ ਇਫ ਯੂ ਹੈਵ ਕਲੋਜ਼ਡ ਆਈ ਔਨ ਦਾ ਮਾਇੰਡ, ਜਦੋਂ ਮਨ ਚ ਕੋਈ ਖਿਆਲ ਆਏਗਾ ਫੌਰਨ ਲਾਈਨ ਰਿਪੀਟ ਕਰ ਦਿਓ ਕਿ ਮਨ ਰੇ ਫਿਰ ਰਹੋ, ਟਿਕੇ ਰਹੋ। ਸੋ ਤੁਸੀਂ ਮਨ ਦੇ ਉੱਤੇ ਸਵਾਰ ਹੋ ਗਏ ਹੋ। ਜਿਤਨਾ ਜਿਤਨਾ ਇਸ ਅਭਿਆਸ ਨੂੰ ਵਧਾਓਗੇ, ਜਿਤਨਾ ਜਿਤਨਾ ਇਸ ਅਭਿਆਸ ਨੂੰ ਵਧਾਓਗੇ, ਉਤਨਾ ਉਤਨਾ ਮਨ ਜੋ ਹੈ ਅੰਡਰ ਕੰਟਰੋਲ ਆਉਂਦਾ ਜਾਏਗਾ, ਥਾਟਸ ਅੰਡਰ ਕੰਟਰੋਲ ਆ ਜਾਣਗੇ, ਥਾਟਸ ਘੱਟ ਜਾਣਗੇ। ਥਾਟਸ ਦਾ ਹੀ ਰੌਲਾ ਹੈ ਔਰ ਥਾਟਸ ਦੀ ਡਿਸਟਰਬੈਂਸ ਹੈ। ਜਦੋਂ ਉਹ ਹਟ ਜਾਏਗੀ ਤੇ ਮਨ ਦੇ ਅੰਦਰ ਇੱਕ ਸ਼ਾਂਤੀ ਹੋਏਗੀ, ਇੱਕ ਟਿਕਾਓ ਹੋਏਗਾ, ਇੱਕ ਖਾਲੀਪਨ ਹੋਏਗਾ। ਉਸ ਦੇ ਵਿੱਚ ਆਹਿਸਤਾ ਆਹਿਸਤਾ ਆਹਿਸਤਾ ਆਹਿਸਤਾ ਮਨ ਤੋਂ ਜੋ ਡੀਪਰ ਲੈਵਲ ਹੈ ਆਤਮਾ ਦਾ, ਉਸ ਦੀਆਂ ਗਲਿਮਸ ਆਉਣੀਆਂ ਸ਼ੁਰੂ ਹੋ ਜਾਣਗੀਆਂ, ਉਸ ਦੀ ਦੀਦਾਰ ਹੋਣੇ ਸ਼ੁਰੂ ਹੋ ਜਾਣਗੇ। ਸੋ ਮਹਾਰਾਜ ਜੀ ਮਨ ਦੇ ਮੁਤਲਕ ਸਾਨੂੰ ਇਸ ਤਰ੍ਹਾਂ ਸਮਝਾਉਂਦੇ ਹਨ, ਜਪੋ ਤਾਂ ਇੱਕੋ ਨਾਮ ਆ, ਨਾਮ ਜਪਣਾ ਹੈ, ਪਰ ਨਾਮ ਜਪਣ ਦੇ ਵਾਸਤੇ ਸਭ ਤੋਂ ਪਹਿਲਾਂ ਭਾਂਡਾ ਤਿਆਰ ਕਰਨਾ ਹੈ ਜੋ ਹੈ ਬਾਡੀ, ਔਰ ਉਸ ਤੋਂ ਬਾਅਦ ਸਮਝ ਲਓ ਕਿ ਇਹ ਬਹੁਤ ਹੀ ਸੂਖਸ਼ਮ ਪੜ੍ਹਾਈ ਹੈ ਜਿਸ ਦੇ ਵਾਸਤੇ ਤੁਹਾਡੀ ਸੁਰਤੀ ਦਾ ਟਿਕਾਓ ਬੜਾ ਲਾਜ਼ਮੀ ਹੈ। ਪਰ ਅਗਰ ਤੁਹਾਡੇ ਆਲੇ ਦੁਆਲੇ ਕੋਈ ਸ਼ੋਰ ਮਚਾ ਰਿਹਾ ਹੋਵੇ, ਕੋਈ ਡਿਸਟਰਬੈਂਸ ਪੈਦਾ ਕਰ ਰਿਹਾ ਹੋਵੇ, ਤੇ ਤੁਸੀਂ ਕਿਸ ਤਰ੍ਹਾਂ ਪੜ੍ਹ ਸਕਦੇ ਹੋ? ਪੜ੍ਹਨ ਦੇ ਵਾਸਤੇ ਤੁਹਾਨੂੰ ਕੁਆਇਟਨੈਸ ਚਾਹੀਦੀ ਹੈ, ਡਿਸਟਰਬੈਂਸ ਨਹੀਂ ਚਾਹੀਦੀ। ਪਰ ਇਹ ਰੱਬੀ ਵਿਦਿਆ ਹੈ, ਸਪਿਰਚੁਅਲ ਐਜੂਕੇਸ਼ਨ ਹੈ, ਇਹ ਅਕਾਲ ਪੁਰਖ ਵਾਹਿਗੁਰੂ ਨੂੰ ਮਿਲਣ ਦੀ ਤਾਲੀਮ ਹੈ। ਔਰ ਉੱਥੇ ਮਨ ਨੇ ਆਪਣਾ ਸ਼ੋਰ ਮਚਾਇਆ ਹੋਇਆ ਹੈ, ਮਨ ਦੌੜਾ ਫਿਰਦਾ ਹੈ। ਜਿਸ ਤਰ੍ਹਾਂ ਬੱਚਿਆਂ ਨੂੰ ਜਦੋਂ ਰੌਲਾ ਪਾਉਂਦੇ ਹਨ ਸਾਨੂੰ ਕਹਿਣਾ ਪੈਂਦਾ ਨਾ ਟਿੱਕ ਕੇ ਬੈਠ ਜਾਓ, ਅਸੀਂ ਬੜਾ ਜ਼ਰੂਰੀ ਕੰਮ ਕਰਦੇ ਹਾਂ, ਇਸ ਤਰ੍ਹਾਂ ਮਨ ਨੂੰ ਕਹਿਣਾ ਪੈਂਦਾ ਹੈ ਕਿ ਇਹ ਮਨ ਬੱਚੇ ਟਿੱਕ ਕੇ ਬੈਠ ਜਾ, ਇਸ ਨੂੰ ਟਿਕਾਣਾ ਪੈਂਦਾ ਹੈ। ਮਹਾਰਾਜ ਜੀ ਨੇ ਮਨ ਨੂੰ ਬੱਚਾ ਆਖਿਆ ਹੈ। ਸੋ ਸਾਰੇ ਸਾਡੇ ਆਪਣੇ ਅੰਦਰ ਅਸੀਂ ਬੱਚੇ ਹੀ ਹਾਂ, ਕਿਉਂਕਿ ਜੇ ਮਨ ਸਾਡੇ ਅੰਦਰ ਹੈ ਤੇ ਮਨ ਨੂੰ ਬੱਚਾ ਆਖਦੇ ਹਾਂ। ਕਾਇਆ ਨਗਰ ਇੱਕ ਬਾਲਕ ਵਸਿਆ, ਕਾਇਆ ਨਗਰ ਇੱਕ ਬਾਲਕ ਵਸਿਆ, ਖਿੰਨ ਪਲ ਥਿਰ ਨਾ ਰਹਾਈ। ਇਹ ਕਾਇਆ ਨਗਰੀ ਦੇ ਅੰਦਰ ਜਿਹੜਾ ਮਨ ਰੂਪੀ ਬਾਲਕ ਹੈ ਨਾ, ਇੱਕ ਪਲ ਦੇ ਵਾਸਤੇ ਵੀ ਟਿਕ ਕੇ ਨਹੀਂ ਬਹਿੰਦਾ। ਜਦ ਇਹ ਇੱਕ ਪਲ ਦੇ ਵਾਸਤੇ ਵੀ ਟਿਕ ਕੇ ਨਹੀਂ ਬਹਿੰਦਾ, ਇਤਨੀ ਡਿਸਟਰਬੈਂਸ ਕ੍ਰੀਏਟ ਕਰਕੇ ਰੱਖਦਾ ਹੈ ਅੰਦਰ, ਤੇ ਸੁਰਤੀ ਕਿਵੇਂ ਟਿਕ ਜਾਏ? ਸੁਰਤੀ ਕਾਲ ਪੁਰਖ ਵਾਹਿਗੁਰੂ ਨੂੰ ਅਨੁਭਵ ਕਿਵੇਂ ਕਰ ਲਵੇ? ਉਸ ਤਾਂ ਬਾਣੀ ਦੇ ਵਿੱਚ ਅਭਿਆਸ ਦੱਸਦੇ ਹਨ ਕਿ ਮਨ ਰੂਪੀ ਬਾਲਕ ਨੂੰ ਆਖੋ ਬੈਠ ਇੱਥੇ, ਉਸ ਉੱਤੇ ਧਿਆਨ ਦੇ ਕੇ ਰੱਖੋ, ਉਸ ਦੇ ਉੱਤੇ ਸਵਾਰ ਹੋ ਜਾਓ, ਕਿ ਸਾਰੇ ਦਿਨ ਦੇ ਵਿੱਚ ਇੱਕ ਪਲ ਵੀ ਐਸਾ ਨਾ ਹੋਵੇ ਜਦੋਂ ਕਿ ਤੁਹਾਡਾ ਧਿਆਨ ਆਪਣੇ ਮਨ ਵੱਲ ਨਾ ਹੋਵੇ, ਨੋ ਮੈਟਰ ਵਟ ਯੂ ਆਰ ਡੂਇੰਗ। ਪਰ ਇਹ ਮਨ ਨੂੰ ਜੋ ਹੈ ਇਸ ਨੂੰ ਇੱਕ ਪਲ ਦੇ ਵਾਸਤੇ ਵੀ ਆਪਣੀ ਅੱਖਾਂ ਤੋਂ ਆਪਣੇ ਧਿਆਨ ਤੋਂ ਓਹਲੇ ਨਹੀਂ ਕਰਨਾ, ਇਸ ਦੀ ਆਦਤ ਬਣਾਉਣੀ ਹੈ। ਆਦਤ ਬਣਾਉਂਦੇ ਹਾਂ 2-4 ਮਹੀਨਿਆਂ ਦੇ ਵਿੱਚ, 6 ਮਹੀਨਿਆਂ ਚ ਇਹ ਅਭਿਆਸ ਬਹੁਤ ਪੱਕ ਜਾਂਦਾ ਹੈ, ਬਹੁਤ ਪੱਕ ਜਾਂਦਾ ਹੈ ਜੋ ਰੈਗੂਲਰਲੀ ਇਸ ਨੂੰ ਕਰਨਗੇ। ਉਦੋਂ ਹੀ ਆਖਣਾ ਹੈ ਕਹਾਂ ਚਲੋ ਮਨ, ਰਹੋ ਕਰੇ, ਕਿਉਂਕਿ ਯੂ ਵਿਲ ਐਕਸਪੀਰੀਅੰਸ ਇੱਕ ਥਾਟ ਮੇਰੇ ਅੰਦਰ ਚੱਲ ਰਿਹਾ ਹੈ, ਐਂਡ ਦੇਰ ਇਜ਼ ਨੋ ਨੀਡ ਫਾਰ ਦਿਸ ਥਾਟ। ਆਪਣੇ ਮਨ ਨੂੰ ਤੁਸੀਂ ਕਹੋਗੇ ਵੀ ਕਿਉਂ, ਕੀ ਗੱਲ ਹੈ? ਉੱਥੇ ਤੁਸੀਂ ਮਨ ਦੀ ਜੋ ਉਹ ਐਨਰਜੀ ਹੈ ਉਸ ਦੇ ਲਈ ਓਬਸਟੈਕਲ ਖੜਾ ਕਰ ਦਿੱਤਾ। ਯੂ ਹੈਵ ਬਿਕਮ ਦਾ ਓਬਸਟੈਕਲ ਫਾਰ ਦਾ ਮਾਇੰਡ, ਬਿਕੋਜ਼ ਯੂ ਆਰ ਨਾਓ ਵਾਚਿੰਗ ਇਟ ਐਂਡ ਬ੍ਰੇਕਿੰਗ ਇਟ। ਤੁਹਾਡਾ ਦੇਖਣਾ ਹੀ ਮਾਇੰਡ ਨੂੰ ਜੋ ਹੈ ਉਹ ਖਤਮ

ਗੁਰਬਾਣੀ ਕਹੇ ਸੇਵਕ ਤਨ ਮਨ ਪ੍ਰਤੱਖ ਗੁਰੂ ਸਤਾਰ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਸਿਮਰੋ ਸਿਮਰ ਸਿਮਰ ਸੁਖ ਪਾ

ਬੋੜੀ ਜਿਤੇਂਦਰ ਸਭ ਕੁਝ ਨਦੀ ਹੇਠ ਚਲਾਇੰਦਾ, ਆਪੇ ਤੇ ਵਡਿਆਈਆਂ ਆਪੇ ਹੀ ਕਰਮ ਕਰਾਇੰਦਾ, ਵੜੋ ਵੜਾ ਵੜ ਮੇਦਨੀ ਸਿਰੇ ਸਿਰ ਧੰਦੇ ਲਾਇੰਦਾ, ਨਜ਼ਰ ਪੱਠੀ ਜੇਕਰ ਹੈ।

ਸਾਈਆਂ ਘਰ ਹੁਕਮ ਸਿਖਾ ਤਰ ਵਿੱਚੋਂ ਮਾਰਕੀਟੀਆਂ।

ਮੋਹ ਦੂਜੀ ਨਾਹੀ ਨਾਮ ਜਿਸ ਪੈ ਹਮ ਜਾਵੇਂਗੇ ਨਾਨਕ ਏਕੀ ਬਾਹਰੀ।

ਜੇ ਦੂਜੇ ਪਾਸੋਂ ਮੰਗੀ ਐ ਜੇ ਦੂਜੇ ਪਾਸੋਂ ਮੰਗੀ ਐ ਤਾਂ ਦਾਜ ਮਰਾਈਏ ਮੋਹ ਦੂਜੀ ਨਾਹੀ ਥਾਂ ਉਦ ਨੂੰ ਜੋੜ ਜਾਈਏ ਪ੍ਰਭ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦੇਵਗੰਧਾਰੀ ਸਿਰਲੇਖ ਹੇਠ ਦੇਵਗੰਧਾਰੀ ਅਤੇ ਦੇਵਗੰਧਾਰ ਦੋ ਰਾਗ ਉਪਲਬਧ ਹੁੰਦੇ ਹਨ। ਦੇਵਗੰਧਾਰ ਦਾ ਕੇਵਲ ਇੱਕੋ ਸ਼ਬਦ ਆਪਣੇ ਹਰ ਪਹਿ ਬਿਨਤੀ ਕਹੀਏ ਹੈ, ਬਾਕੀ ਸਾਰੀ ਬਾਣੀ ਦੇਵਗੰਧਾਰੀ ਵਿੱਚ ਹੈ। ਉਪਰੋਕਤ ਦੋਵੇਂ ਰਾਗ ਵੱਖੋ ਵੱਖਰੇ ਸਰੂਪ ਰੱਖਦੇ ਹਨ। ਦੇਵਗੰਧਾਰੀ ਦਾ ਰੂਪ ਗੁਰਮਤ ਸੰਗੀਤ ਤੋਂ ਬਿਨਾਂ ਭਾਰਤੀ ਸੰਗੀਤ ਵਿੱਚ ਅਜੇ ਤੱਕ ਪ੍ਰਚਲਿਤ ਨਹੀਂ ਹੋਇਆ। ਇਸ ਰਾਗ ਵਿੱਚ ਵਿਚਰਦੇ ਪਤਾ ਲੱਗੇਗਾ ਕਿ ਖੁਸ਼ੀ ਚਰਨ ਸ਼ਰਨ ਵਿੱਚ ਹੈ, ਮਾਂ ਦੇ ਚਰਨਾਂ ਵਿੱਚ ਹੈ, ਝੂਠਾ ਪਿਆਰ ਛੱਡਣ ਵਿੱਚ ਹੈ। ਇਸ ਵਿੱਚ ਦੋਨੋਂ ਦਹਿਵਤ ਦੋਨੋਂ ਨਿਸ਼ਾਦ ਲੱਗਦੇ ਹਨ ਅਤੇ ਹੋਰ ਸਵਰ ਸ਼ੁੱਧ ਲੱਗਦੇ ਹਨ। ਆਰੋਹ ਵਿੱਚ ਗੰਧਾਰ ਅਤੇ ਨਿਸ਼ਾਦ ਵਰਜਿਤ ਹਨ। ਵਾਦੀ ਮੱਧਮ ਅਤੇ ਸੰਵਾਦੀ ਸ਼ਡਜ ਹੈ। ਗਾਇਨ ਸਮਾਂ ਦਿਨ ਦਾ ਦੂਜਾ ਪਹਿਰ। ਪਹਿਲਾ ਸ਼ਬਦ ਗਾ ਰਹੇ ਹਨ ਭਾਈ ਗੁਰਦੇਵ ਸਿੰਘ ਜੀ ਖਾਲਸਾ, ਰਚਨਾ ਹੈ ਨਾਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ। ਸ਼ਬਦ ਦੀ ਤੁਕ ਹੈ ਜਗਤ ਮੈਂ ਝੂਠੀ ਦੇਖੀ ਪ੍ਰੀਤ, ਅਤੇ ਦੂਜਾ ਸ਼ਬਦ ਆਪ ਜੀ ਨੂੰ ਸਰਵਣ ਕਰਾ ਰਹੇ ਹਨ ਭਾਈ ਸਾਹਿਬ ਦਿਲਬਾਗ ਸਿੰਘ, ਭਾਈ ਗੁਲਬਾਗ ਸਿੰਘ ਜੀ। ਗੁਰੂ ਅਰਜਨ ਦੇਵ ਜੀ ਦੀ ਰਚਨਾ। ਸ਼ਬਦ ਤੇਰਾ ਜਨ ਰਾਮ ਰਸਾਇਣ ਮਾਤਾ। ਪਹਿਲਾ ਸ਼ਬਦ ਜਗਤ ਮੈਂ ਝੂਠੀ ਦੇਖੀ

Bye.

ਕਰ ਸਾਥ ਸੁਖ ਮਨ ਆਏ ਵਸਿਆ ਜੇ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਮਿਟੋ ਜਿਸ ਦੀਆਂ ਇਹ ਵਡਿਆਈਆਂ ਕਹੇ।

ਪਾਈਅਤ ਹੈ ਕੀਰਤ ਤਿਹਾਰੀ ਤੋ ਨਾ ਪਾਰ ਪਾਈਅਤ ਹੈ ਕਾਗਜ ਦੀਪ ਸਭ ਕਰਕੇ ਕਾਗਜ ਦੀਪ ਸਭ ਕਰਕੇ ਅਰਸਾਦ ਸਮੁੰਦਰ ਕੀ ਮਸਤੈ ਹੋ।

ਕਲ ਕਲੇਸ਼ ਤਨ ਮਾਹਿ ਮਿਟਾਵੋ ਸਿਮਰੋ ਜਾਸ ਬਸੰਬਰ ਇੱਕ ਹੈ ਨਾਮ ਜਪਤ ਅਗਨਤ ਅਨੇਕ ਸੁਧਾ ਖਿਆਰ ਕੀਨੇ ਰਾਮ ਨਾਮ ਇੱਕ ਅੱਖ।

ਪਰਮ ਸਨਮਾਨਯੋਗ ਗੁਰੂ ਸਾਹਿਬ ਜੀ ਦਾ ਪਰਮ ਪਵਿੱਤਰ ਮੁਕੱਦਸ ਪੁਨੀਤ ਆਪਾ ਗੁਰੂ ਸਾਹਿਬ ਸਿੰਘ ਜੀ ਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਬਦ ਭੰਡਾਰ ਬਹਿਰੇ ਜ਼ਖਾਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਅਮੋਲਿਕ ਖਜ਼ਾਨੇ ਵਿਚੋਂ ਆਸਾ ਦੀ ਵਾਰ ਦੇ ਸ਼ਬਦਾਂ ਸਲੋਕਾਂ ਪੌੜੀਆਂ ਦੁਆਰਾ ਅਥਵਾ ਕੁਝ ਸ਼ਬਦਾਂ ਦੁਆਰਾ ਸਤਿਗੁਰਾਂ ਦੀ ਦਾਤ ਸਿੱਖਿਆ ਪ੍ਰਾਪਤ ਹੋਈ ਹੈ। ਅੰਤਲਾ ਸ਼ਬਦ ਜੋ ਆਪਣੇ ਦੇ ਸਾਹਮਣੇ ਗਾਇਨ ਕੀਤਾ ਜਾ ਰਿਹਾ ਹੈ ਆਸਾ ਅਤੇ ਪਹਾੜੀ ਆਦਿਕ ਦੇ ਅਲਾਪਾਂ ਅੰਦਰ ਸਵਰਾਂ ਅੰਦਰ ਤੇ ਸਪਤਕਾਂ ਅੰਦਰ ਇਸ ਦੀ ਬੇਸਿਕ ਲਾਈਨ ਇਸ ਦਾ ਬੇਸਿਕ ਆਈਡੀਆ ਸੈਂਟਰਲ ਆਈਡੀਆ ਗੁਰੂ ਮਹਾਰਾਜ ਜੀ ਪੁਨਾ ਪੁਨਾ ਫਰਮਾਉਂਦੇ ਨੇ ਤਾਂ ਕਿ ਸਾਡੇ ਮਨ ਅੰਦਰ ਵਸ ਜਾਏ ਟਿਕ ਜਾਏ। ਗੁਰਸਿੱਖ ਹਰ ਬੋਲੋ ਮੇਰੇ ਭਾਈ ਇਹ ਗੁਰੂ ਦੇ ਪਿਆਰਿਓ ਸਰਵ ਵਿਆਪੀ ਸਰਵ ਸ਼ਕਤੀਵਾਨ ਓਮਨੀ ਪ੍ਰੈਜੈਂਟ ਐਂਡ ਓਮਨੀ ਪੋਟੈਂਟ ਜੋ ਅਲਮਾਈਟੀ ਫਾਦਰ ਹੈ ਜੋ ਸਰਵ ਸ਼ਕਤੀਵਾਨ ਹਰ ਸਮੇਂ ਹਰ ਜਗ੍ਹਾ ਵਿਆਪਕ ਹੈ ਤੇ ਸਮੂਹ ਕੁਵਤਾਂ ਸ਼ਕਤੀਆਂ ਦਾ ਮਾਲਕ ਹੈ ਉਸ ਦਾ ਚਿੰਤਨ ਕਰੋ ਉਸ ਦੀ ਆਰਾਧਨਾ ਕਰੋ। ਗੁਰਸਿੱਖ ਹਰ ਬੋਲੋ ਮੇਰੇ ਭਾਈ ਅੱਗੇ ਇਕਰਾਰ ਹੈ ਵਾਅਦਾ ਹੈ ਫਲ ਕੀ ਮਿਲੇਗਾ ਪ੍ਰਾਪਤੀ ਕੀ ਹੋਵੇਗੀ ਮੁਆਵਜ਼ੇ ਅੰਦਰ ਰਿਵਾਰਡ ਇਵਜ਼ਾਨਾ ਕੀ ਮਿਲੇਗਾ। ਗੁਰਸਿੱਖ ਹਰ ਬੋਲੋ ਮੇਰੇ ਭਾਈ ਹਰ ਬੋਲ ਸਭ ਪਾਪ ਲਹਿ ਜਾਏ। ਕਈ ਵਾਰੀ ਮਨੁੱਖ ਨਾ ਚਾਹੁੰਦਾ ਹੋਇਆ ਵੀ ਪਾਪ ਕਰ ਜਾਂਦਾ ਹੈ ਅਕਾਰਨ ਹੀ ਕਿਸੇ ਨਾਲ ਸ਼ਦੀਦ ਖਿਆਲਾਤਾਂ ਦਾ ਟਕਰਾਅ ਹੋ ਜਾਂਦਾ ਹੈ ਅਕਾਰਨ ਹੀ ਕਿਸੇ ਨਾਲ ਵਿਰੋਧਤਾ ਹੋ ਜਾਂਦੀ ਹੈ ਨਾ ਚਾਹੁੰਦਿਆਂ ਹੋਇਆਂ ਵੀ ਕਈ ਕੁਛ ਇਹ ਤੋਂ ਹੋ ਜਾਂਦਾ। ਕੌਣ ਚਾਹੁੰਦਾ ਹੈ ਮੇਰੇ ਸਵੱਛ ਅਤੇ ਕੀਮਤੀ ਲਿਬਾਸ ਉੱਤੇ ਗਰਦ ਪਵੇ ਕਾਲਸ ਲੱਗੇ ਪਰ ਫਿਰ ਵੀ ਲੱਗ ਜਾਂਦੀ ਨਾਂਦਿਆਂ ਨਾਂਦਿਆਂ ਆਲੂਦਗੀ ਹੋ ਜਾਂਦੀ ਹੈ। ਮੈਂ ਹੀ ਨਾ ਚਾਹੁੰਦਿਆਂ ਹੋਇਆਂ ਲੈਣ ਦੇਣ ਵਿੱਚ ਵਰਤਾਰਿਆਂ ਅੰਦਰ ਕਈ ਵਾਰੀ ਤਲਖ ਕਲਾਮੀਆਂ ਅਚੇਤ ਗੱਲਾਂ ਹੋ ਜਾਂਦੀਆਂ ਨੇ ਤੇ ਹੌਲੀ ਹੌਲੀ ਸੂਖਸ਼ਮ ਮੈਲ ਲੱਗਦੀ ਲੱਗਦੀ ਵੀ ਕਸਾਫਤ ਗਲਾਜ਼ਤ ਦਾ ਰੂਪ ਧਾਰ ਜਾਂਦੀ ਹੈ ਤੇ ਡੂੰਘੀ ਹੋ ਜਾਂਦੀ ਹੈ। ਇਸੇ ਲਈ ਸਤਿਗੁਰਾਂ ਨੇ ਆਪਦੇ ਪਾਵਨ ਫਰਮਾਨਾਂ ਦੁਆਰਾ ਫਰਮਾਇਆ ਹੈ ਨਰ ਅਚੇਤ ਪਾਪ ਤੇ ਡਰ ਜੋ ਤੂੰ ਉਚੇਚੇ ਤੌਰ ਤੇ ਧਾ ਕੇ ਅਟੈਂਸ਼ਨਲੀ ਨਹੀਂ ਵੀ ਕਰਦੋ ਐਸੇ ਹੋ ਜਾਣ ਵਾਲੇ ਪਾਪਾਂ ਤੋਂ ਵੀ ਤੂੰ ਸੁਚੇਤ ਰਹਿ ਬੇਦਾਰ ਰਹਿ ਬਚ ਕੇ ਰਹਿ ਨਰ ਅਚੇਤ ਪਾਪ ਤੇ ਡਰ। ਤੋ ਗੁਰੂ ਸਾਹਿਬ ਜੀ ਨੇ ਐਸਾ ਵੀ ਫਰਮਾਇਆ ਹੈ ਕਿ ਜੇ ਬਿਲਫਰਜ਼ ਨਾ ਚਾਹੁੰਦਿਆਂ ਚਾਹੁੰਦਿਆਂ ਵੀ ਇੱਕ ਸਾਫਤ ਗਲਾਜ਼ਤ ਮੈਲ ਲੱਗਦੀ ਜਾਵੇ ਤਾਂ ਵੀ ਆਸ਼ਾਵਾਦੀ ਗੁਰੂ ਨੇ ਸਾਨੂੰ ਰਾਹਬਰੀ ਬਖਸ਼ਦਿਆਂ ਹੋਇਆਂ ਸ਼ਾਹਕਾਰ ਕਲਾਮ ਅੰਦਰ ਫਰਮਾਨ ਕੀਤਾ ਹੈ ਭਰੀਆ ਮੱਤ ਪਾਪਾਂ ਕੇ ਸਨ ਹੁਣ ਤੂੰ ਬੇਹਿਸ ਬੇਹਰਕਤ ਬੇਉਦਮਾ ਨਾ ਹੋ ਢੇਰੀ ਨਾ ਢਾ ਦੇ ਕਿ ਮੈਂ ਪਾਪੀ ਹੋ ਗਿਆ ਹਾਂ ਤੇ ਦੇਖ ਕਿਵੇਂ ਆਸ਼ਾਵਾਦੀ ਸਤਿਗੁਰੂ ਮਿਹਰਾਮਤ ਕਰਦੇ ਨੇ ਭਰੀਆ ਮੱਤ ਪਾਪਾਂ ਕੇ ਸਨ ਪਹਿਲੀ ਮਿਸਾਲ ਦਿੱਤੀ ਮੂਤ ਪਲੀਤੀ ਕੱਪੜ ਹੋਏ ਅੱਗੇ ਢੰਗ ਦੱਸਿਆ ਦੇ ਸਾਬੂਨ ਦੇ ਮੈਨ ਲਗਾਉਣਾ ਦੇ ਸਾਬੂਨ ਉਸ ਪਲੀਤ ਕੱਪੜੇ ਨੂੰ ਨਾਪਾਕ ਕੱਪੜੇ ਨੂੰ ਜੋ ਮੂਤ ਪਲੀਤੀ ਕੱਪੜ ਹੋਏ ਹੋ ਗਿਆ ਸੀ ਦੇ ਸਾਬੂਨ ਲਈਏ ਉੱਥੋਂ ਇਸੇ ਤਰ੍ਹਾਂ ਹੀ ਭਰੀਏ ਮੱਤ ਪਾਪਾਂ ਕੇ ਸੰਗ ਉਹ ਤੋਪੈ ਨਾ ਵਹਿ ਕੇ ਰੰਗ। ਕਈ ਪਾਊਡਰ ਕਈ ਸਾਬਣ ਐਸੇ ਵੀ ਹੁੰਦੇ ਨੇ ਮੈਲ ਵੀ ਲਾ ਦਿੰਦੇ ਨੇ ਰੰਗਤ ਵੀ ਦੇ ਜਾਂਦੇ
ਨਾਮ ਐਸਾ ਸਾਬਣ ਹੈ, ਨਾਮ ਐਸਾ ਪਾਊਡਰ ਹੈ, ਨਾਮ ਐਸਾ ਮੈਲ ਕੱਟਣ ਵਾਲਾ ਤੇ ਗੁਣਾ ਵਾਲੀ ਚੀਜ਼ ਹੈ ਕਿ ਮਨੁੱਖ ਦੇ ਮਨ ਦੀ ਮੈਲ ਵੀ ਲਾ ਦਿੰਦਾ ਹੈ ਤੇ ਰੰਗ ਵੀ ਚਾੜ ਦਿੰਦਾ ਹੈ। ਇਸ ਲਈ ਤੂੰ ਪਰਮੇਸ਼ਰ ਦਾ ਜਸ ਸੁਣਿਆ ਕਰ, ਅਥਵਾ ਗਾਵਿਆ ਕਰ, ਅਥਵਾ ਧਾਰਨ ਕਰਿਆ ਕਰ ਤੇ ਅਮਲਾਇਆ ਕਰ। ਗੁਰਸਿੱਖ ਹਰ ਬੋਲੋ ਮੇਰੇ ਭਾਈ, ਹਰ ਬੋਲ ਤੇ ਸਭ ਪਾਪ ਲਹਿ ਜਾਏ। ਤੋ ਮਨ ਬਚ ਕਰਮ ਕਰਕੇ ਕਈ ਵਾਰੀ ਪਾਪ ਹੋ ਜਾਂਦੇ ਨੇ ਤੇ ਵੱਡਾ ਹੀ ਕੀਮਤੀ ਸ਼ੀਸ਼ਾ ਕਿਸੇ ਮੰਗਵਾਇਆ ਹੋਵੇ, ਭਾਵੇਂ ਬਿਲਜੀਅਮ ਤੋਂ ਮੰਗਵਾਇਆ ਹੋਵੇ, ਇੰਸ਼ੋਰ ਕਰਾ ਕੇ ਬੜੀ ਏਹਤਿਆਤ ਨਾਲ ਵੱਡ ਮੁੱਲੇ ਬੰਗਲੇ ਦਿਨੁਕਰ ਚ ਆਬਨੂਸੀ ਫਰਨੀਚਰ ਦੇ ਨਾਲ ਅੱਤ ਵੱਡ ਮੁੱਲੇ ਟੇਬਲ ਤੇ ਲਾਇਆ ਹੋਵੇ, ਉਸ ਦਿਨ ਇਸ ਨੂੰ ਘਰੋਂ ਬਾਹਰ ਜਾਣਾ ਪੈ ਜਾਏ ਤੇ ਹੈਰਾਨ ਹੋਵੇ ਸ਼ੀਸ਼ੇ ਚ ਮੂੰਹ ਨੀ ਦਿਸਦਾ ਸੋਹਣਾ, ਸਾਫ਼ ਸੁਥਰਾ ਚਿਹਰਾ, ਦਸਤਾਰ ਦਾੜਾ ਨਹੀਂ ਦਿਸ ਰਿਹਾ, ਕਾਰਨ ਕੀ ਏ? ਤੇ ਫਿਰ ਪਤਾ ਲੱਗਾ ਵੀ ਸ਼ੀਸ਼ੇ ਤੇ ਮੈਲ ਪੈ ਗਈ ਸੀ। ਐਨ ਇਸੇ ਤਰ੍ਹਾਂ ਕਈ ਵਾਰੀ ਜੇ ਮੈਲ ਨਾ ਵੀ ਹੋਵੇ, ਇੱਕ ਹੋਰ ਵੀ ਕਾਰਨ ਹੁੰਦਾ, ਸ਼ੀਸ਼ੇ ਚਿਹਰਾ ਨਹੀਂ ਦਿਸਦਾ, ਸ਼ੀਸ਼ਾ ਸਾਹਮਣੇ ਮੁਤਹਰਕ ਹੋਵੇ, ਹਿਲਦਾ ਜੁਲਦਾ ਹੋਵੇ, ਇਹਨਾਂ ਦੋਵਾਂ ਹਾਲਤਾਂ ਵਿੱਚ ਚਿਹਰਾ ਨਹੀਂ ਦਿਸਦਾ, ਸ਼ੀਸ਼ਾ ਵਡਮੁੱਲਾ ਹੀ ਹੁੰਦਾ। ਇੱਕ ਹੋਰ ਵੀ ਸਿਆਣੇ ਨੇ ਹਾਲਤ ਕੱਢੀ ਏ, ਜੇ ਸ਼ੀਸ਼ਾ ਸਾਫ਼ ਵੀ ਹੋਵੇ, ਸ਼ੀਸ਼ਾ ਸਾਕਣ ਵੀ ਹੋਵੇ, ਮੈਨੇ ਖਲੋਤਾ ਟਿਕਿਆ ਹੋਇਆ ਹਿਲਦਾ ਨਾ ਵੀ ਹੋਵੇ, ਤੀਜੀ ਇੱਕ ਹੋਰ ਵੀ ਗੱਲ ਏ, ਵੇਖਣ ਵਾਲੇ ਨੂੰ ਗਿਆਨ ਨਾ ਹੋਵੇ ਵੀ ਮੈਂ ਹੀ ਉਧਰ ਮੁਨਕਸ਼ ਹੋ ਰਿਹਾ ਹਾਂ।

ਇਹਨੂੰ ਸੰਤਾਂ ਦੀ ਭਾਸ਼ਾ ਵਿਚ ਸੰਤ ਬੋਲੀ ਵਿਚ ਲਿਖਿਆ ਮਲ ਬਖਸ਼ੇਪ ਅਵਰ। ਤਿੰਨ ਦੋਸ਼ ਜਿਸ ਇਨਸਾਨ ਦੇ ਹਿਰਦੇ ਨੂੰ ਹੋਣ ਉਹਨੂੰ ਆਪਾਂ ਨਹੀਂ ਦੱਸ ਸਕਦਾ, ਭਾਵੇਂ ਗੁਰੂ ਘਰ ਵਿਚ ਜਨਮ ਲੈਣ ਵਾਲਾ ਕਿਉਂ ਨਾ ਹੋਵੇ, ਹਰ ਵੇਲੇ ਕੀਰਤਨੀਆਂ ਕਿਉਂ ਨਾ ਹੋਵੇ। ਮਲ ਬਖਸ਼ੇਪ ਤੇ ਆਵਰਣ, ਇਹਨਾਂ ਦਾ ਇੱਕੋ ਹੀ ਇਲਾਜ ਸਤਿਗੁਰਾਂ ਨੇ ਦੱਸਿਆ ਹੈ ਕਿ ਸੰਗਤ ਦੁਆਰਾ, ਗੁਰਮੁਖਾਂ ਦੀ ਸੋਭਤ ਦੁਆਰਾ, ਸ਼ੁਭ ਵਿਚਾਰ ਵਟਾਂਦਰੇ ਦੁਆਰਾ ਅਤੇ ਪਰਮੇਸ਼ਰ ਦੇ ਨਾਮ ਜਪਣ ਨਾਲ ਇਹ ਸਾਰੇ ਮਲ ਆਲੂਦਗੀਆਂ ਦੂਰ ਹੋ ਜਾਂਦੀਆਂ ਨੇ। ਧੁੱਪ ਕਹਿ ਕੇ ਸਮਾਪਤੀ ਕੀਤੀ ਜਾਵੇਗੀ। ਗੁਰ ਸਿੱਖ ਹਰ ਬੋਲੋ ਮੇਰੇ ਭਾਈ ਆਪਦਾ ਧੰਨਵਾਦ ਹੋਵੇਗਾ। ਆਓ ਰਲ ਕੇ ਇਸ ਧੁੱਪ ਨੂੰ ਨਾਲੀਏ।